ਜਾ ਜੁਗਤ ਜਾਣ ਜਿਉ ਤਰਤ ਕਾ ਸਾਧਕੈ ਵਿੱਚ ਦੇ ਕਰਤਾ ਪਿਓ ਸੱਚਾ ਪ੍ਰਜਾਣੀਐ ਜਾਂ ਸਿੱਖ ਚੇਲੇ ਦਿਆ ਜਾਣ ਜੀ ਕੀ ਕਿਛੁ।

Father, who deny high.

0: ਜਿਤ ਸੈਰ ਜੋਰੀ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਏਤੇ ਚੋਨਣੋ ਹੁੰਦਿਆਂ ਗੁਰ ਬਿਨ ਘੋਰ ਅੰਧਾਰ।

ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ

ਕੁੜੀ ਧੰਦੜਾ ਰੋਵਣ ਹਰੀ ਵਾਰ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀ ਕਰ ਪਰ ਮੈਂ ਭੁਲੈ ਝੂਠੀ ਮੁਠੀ ਅੰਕਾਰੋ ਜਿਉਂ ਬਾਜੀ ਕਰ ਪਰ ਮੈਂ ਭੁਲੈ ਝੂਠ ਮੁਠੀ ਅੰਕਾਰੋ ਆਪੇ ਮਾਰਗ ਪਾਵਣ ਹਾਰਾ

ਰਾਖੇ ਨਾਨਕ ਸਹਿਜ ਸੁਭਾਏ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ।

ਕਰਤਾ ਪੁਰਖ ਨਿਰਭਉ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਅਲਾਹਣੀਆਂ ਬਾਣੀ ਦੇ ਸਰਲੇ ਹੇਠ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 581 ਦੇ ਉੱਪਰ ਚਾਰ ਪਦਿਆਂ ਦੇ ਰੂਪ ਵਿੱਚ ਇਹ ਪਾਵਨ ਬਚਨ ਸੁਭਾਇਮਾਨ ਹੈ। ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਦੋ ਪਦਿਆਂ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਅੱਜ ਇੱਕ ਜੋ ਸੰਸਾਰਕ ਤੌਰ ਦੇ ਉੱਤੇ ਭਰਮ ਹੈ ਮਨਾਂ ਦੇ ਅੰਦਰ ਜੀਵਾਂ ਦੇ ਪਿਆ ਹੋਇਆ, ਉਸ ਭਰਮ ਦੀ ਨਿਵਿਰਤੀ ਗੁਰੂ ਸਾਹਿਬ ਕਰਦੇ ਨੇ। ਜਿੱਥੇ ਮਾਲਕ ਜੀ ਭਰਮ ਦੀ ਨਿਵਿਰਤੀ ਕਰ ਰਹੇ ਨੇ ਉਹਦੇ ਨਾਲ ਨਾਲ ਗੁਰੂ ਪਾਤਸ਼ਾਹ ਇਹਨੂੰ ਇਹਦੇ ਜੀਵਨ ਦੇ ਪ੍ਰਤੀ ਸੁਚੇਤ ਕਰਦੇ ਨੇ ਵੀ ਸੁਚੇਤ ਹੋ, ਕਰਮ ਚੰਗੇ ਕਮਾ ਤਾਂ ਜੋ ਤੇਰੇ ਨਾਲ ਚੰਗੇ ਕਰਮ ਨਿਭ ਸਕਣ। ਜੇ ਕਰਮ ਚੰਗੇ ਨਾ ਕਮਾ ਸਕਿਆ ਤੇਰੇ ਤੋਂ ਮਗਰੋਂ ਤੇਰੇ ਨਾਂ ਉੱਤੇ ਕੋਈ ਜਿੰਨੇ ਮਰਜ਼ੀ ਚੰਗੇ ਕੰਮ ਕਰਦਾ ਰਹੇ ਤੈਨੂੰ ਲਾਭ ਕੋਈ ਨਹੀਂ, ਤੈਨੂੰ ਲਾਭ ਕੋਈ ਨਹੀਂ। ਇਹਦਾ ਵਿਸਥਾਰ ਆਪਾਂ ਉਹ ਪਾਵਨ ਸ਼ਲੋਕ ਨੂੰ ਆਧਾਰ ਬਣਾ ਕੇ ਕਰ ਸਕਦੇ ਹਾਂ, ਅੱਗੇ ਜ਼ਾਤ ਨਾ ਜ਼ੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲੇਖੈ ਪੱਤ ਪਵੈ ਚੰਗੇ ਸਹੀ ਕੇ। ਅੱਗੇ ਨਾ ਕੋਈ ਜ਼ਾਤ ਨਾ ਕੋਈ ਜ਼ੋਰ, ਅੱਗੇ ਜੀਉ ਨਵੇਂ, ਅੱਗੇ ਸਾਰੇ ਜਿਨ੍ਹਾਂ ਨਾਲ ਵੀ ਵਾਹ ਪੈਣਾ ਉਹ ਨਵੇਂ ਹੀ ਨੇ। ਫਿਰ ਪੱਤ ਉਹਨਾਂ ਦੀ ਲੇਖੇ ਵਿੱਚ ਪੈਣੀ ਹੈ ਜਿਹੜੇ ਚੰਗੇ ਹੋਣਗੇ, ਜਿਨ੍ਹਾਂ ਦੇ ਕਰਮ ਚੰਗੇ ਹੋਣਗੇ, ਉਸ ਰੂਪ ਵਿੱਚ ਗੁਰੂ ਬਾਬਾ ਜੀ ਨੇ ਸ਼ਬਦ ਦੀ ਆਰੰਭਤਾ ਅੱਜ ਤੀਸਰੇ ਪਦੇ ਤੋਂ ਜਦੋਂ ਕੀਤੀ ਤੇ ਕਹਿੰਦੇ ਜਮ ਮਾਰਗ ਪੰਥ ਨਾ ਸੁਝਈ ਉੱਜੜ ਅੰਧ ਗੋਬਾਰੋਵਾ। ਵਸ ਪੈ ਗਿਆ ਜਮਾਂ ਦੇ, ਮੌਤ ਦੇ ਵਸ ਪੈ ਗਿਆ। ਜਦੋਂ ਮੌਤ ਦੇ ਵਸ ਪਿਆ ਗੁਰੂ ਸਾਹਿਬ ਕਹਿੰਦੇ ਉੱਥੇ ਨਾ ਕੋਈ ਰਾਹ ਸੁੱਝਦਾ, ਉੱਥੇ ਸਿਵਾਏ ਉਜਾੜ ਤੋਂ ਕੁਛ ਨਹੀਂ ਹੈ, ਉਜਾੜ ਹੀ ਹੈ ਬਸ। ਜਮ ਮਾਰਗ, ਜਮਾਂ ਦੇ ਰਾਹ ਉੱਤੇ ਜਮ ਮਾਰਗ ਪੰਥ ਰਸਤਾ ਨਾ ਸੁੱਝਈ, ਨਹੀਂ ਸੁੱਝ ਰਿਹਾ। ਉੱਥੇ ਕੀ ਹੈ? ਉੱਜੜ ਉਜਾੜ, ਅੰਧ ਹਨੇਰਾ, ਗੁਬਾਰੋ ਘੁੱਪ ਹਨੇਰਾ ਹੀ ਹੈ। ਘੁੱਪ ਹਨੇਰੇ ਵਿੱਚ ਤੇ ਵੈਸੇ ਹੀ ਰਾਹ ਨਹੀਂ ਸੁੱਝਦਾ ਜੀ। ਆਪਾਂ ਦੂਰ ਕੀ ਜਾਣਾ, ਸੂਰਜ ਚੜ੍ਹਿਆ ਰਾਹ ਦਿਸਿਆ, ਸੂਰਜ ਛਿਪਿਆ ਰਾਹ ਦਿਸਣੋਂ ਹਟ ਗਿਆ। ਅੱਧੀ ਰਾਤ ਹੋ ਜਾਏ ਮਨੁੱਖ ਆਖੇ ਵੀ ਹੁਣ ਦਿਸੇ, ਨਹੀਂ। ਅੱਧੀ ਰਾਤ ਨੂੰ ਵੀ ਪ੍ਰਬੰਧ ਰੋਸ਼ਨੀ ਦਾ ਤੇ ਕਰਨਾ ਹੀ ਪੈਂਦਾ ਨਾ ਜੀ, ਰੋਸ਼ਨੀ ਦਾ ਪ੍ਰਬੰਧ ਉਹ ਵੱਖਰੀ ਗੱਲ ਹੈ। ਮਨੁੱਖ ਆਖੇ ਜੀ ਮੈਂ ਤੇ ਅੱਧੀ ਰਾਤ ਨੂੰ ਵੀ ਰਸਤੇ ਤੇ ਤੁਰਿਆ ਜਾਂਦਾ, ਉਹ ਰਾਹ ਤੇ ਤਾਂ ਹੀ ਤੁਰਿਆ ਜਾਂਦਾ ਕਿਉਂਕਿ ਪਹਿਲਾਂ ਰੋਸ਼ਨੀ ਦਾ ਪ੍ਰਬੰਧ ਕੀਤਾ ਹੈ। ਉਹ ਭਾਵੇਂ ਕਿਸੇ ਰੂਪ ਵਿੱਚ ਕੀਤਾ ਹੋਵੇ,
ਪ੍ਰਬੰਧ ਕੀਤਾ, ਰਾਹ ਦਾ ਰੌਸ਼ਨੀ ਦਾ ਪ੍ਰਬੰਧ ਕੀਤਾ। ਉਹ ਚਾਨਣ ਮੁੜ ਕੇ ਰਾਹ ਵਿਖਾਉਂਦਾ ਹੈ, ਹਨੇਰਾ ਕਦੇ ਰਾਹ ਨਹੀਂ ਵਿਖਾਇਆ ਕਰਦਾ, ਹਨੇਰਾ ਸਿਰ ਹਮੇਸ਼ਾ ਪਟਕਾਇਆ ਕਰਦਾ, ਹਨੇਰਾ ਰਾਹ ਨਹੀਂ ਵਿਖਾਉਂਦਾ, ਰਸਤਾ ਹਮੇਸ਼ਾ ਚਾਨਣ ਵਿਖਾਉਂਦਾ ਹੈ। ਰੌਸ਼ਨੀ ਰਾਹ ਵਿਖਾਉਂਦੀ ਹੈ, ਹਨੇਰਾ ਨਹੀਂ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਏ ਉੱਥੇ ਰਸਤਾ ਹੈ, ਜਿੱਥੇ ਗਿਆਨ ਦਾ ਪ੍ਰਕਾਸ਼ ਨਾ ਹੋਵੇ ਉੱਥੇ ਉਜਾੜ ਹੈ, ਉੱਥੇ ਘੁੱਪ ਹਨੇਰਾ ਹੀ ਹੈ। ਜਿਹੜਾ ਅਗਿਆਨਤਾ ਵੱਸ ਪਿਆ ਉਹ ਘੁੱਪ ਹਨੇਰੇ ਵਿੱਚ ਫਸਿਆ ਹੋਇਆ ਭਰਮਦਾ ਹੈ, ਭਟਕਦਾ ਹੈ, ਉਹਦੇ ਕੋਲ ਰਾਹ ਨਹੀਂ ਹੈ, ਕੋਈ ਮੰਜ਼ਿਲ ਨਹੀਂ ਹੈ, ਕੋਈ ਦਰਵਾਜ਼ਾ ਨਹੀਂ ਹੈ, ਸਿਰਫ ਭਟਕਣਾ। ਸਤਿਗੁਰੂ ਕਹਿੰਦੇ ਇਹ ਜੀਵ ਮੌਤ ਦੇ ਵੱਸ ਪੈ ਗਿਆ, ਅਗਿਆਨਤਾ ਵੱਸ ਹੋਇਆ, ਅਗਿਆਨਤਾ ਵੱਸ ਹੋਇਆ।

ਜਲ ਪਾਣੀ ਲੇਫ ਉੱਤੇ ਲੈਣ ਵਾਲਾ ਵਸਤਰ ਕਹਿ ਲਓ, ਤਲਾਈਆਂ ਹੇਠਾਂ ਵਿਛਾਉਣ ਵਾਲਾ ਬਿਸਤਰਾ ਕਹਿ ਲਓ, ਭੋਜਨ ਖਾਣਾ, ਗੁਰੂ ਸਾਹਿਬ ਕਹਿੰਦੇ ਕੁਛ ਵੀ ਨਹੀਂ ਹੈ। ਤੁਸੀਂ ਵੇਖੋ ਰਾਹ ਵਿੱਚ ਜਲ ਮਿਲਦਾ, ਉਹ ਵੀ ਚਾਨਣ 'ਚ ਮਿਲਦਾ, ਰਾਹ ਵਿੱਚ ਭੋਜਨ ਮਿਲੇ ਉਹ ਵੀ ਚਾਨਣ 'ਚ ਮਿਲਦਾ, ਰਾਹ ਦੇ ਵਿੱਚ ਲੇਫ ਤੁਲਾਈਆਂ ਮਿਲਣ। ਰੋਸ਼ ਰਾਤ ਨੂੰ ਕਦੇ ਵੇਖਿਆ ਕਿਸੇ ਨੂੰ ਜਲ ਵੰਡਦਾ? ਜਿਨ੍ਹਾਂ ਥਾਵਾਂ ਉੱਤੇ ਬੈਠ ਕੇ ਜਲ ਵਰਤਾਉਣ ਵਾਲੇ ਨੇ ਰਾਤ ਪੈਣ ਨੂੰ, ਉਹ ਵੀ ਕਹਿੰਦੇ ਭਾਈ ਹੁਣ ਅਸੀਂ ਚੱਲੇ ਹਾਂ ਇੱਥੇ, ਐਵੇਂ ਜਿਹਨੇ ਪੀਣਾ ਆਪੇ ਆ ਕੇ ਪੀ ਜੇ, ਅਸੀਂ ਵਰਤਾਉਣ ਲਈ ਬੈਠਾਂਗੇ ਨਹੀਂ। ਜੇ ਪ੍ਰਸ਼ਾਦੇ ਦੀ ਗੱਲ ਕਰੀਏ, ਉਹ ਵੀ ਦਿਨੇ ਦਿਨੇ ਹੀ ਵਰਤਾਇਆ, ਰਾਤ ਨੂੰ ਉਹ ਵੀ ਕਿਸੇ ਨਹੀਂ ਵਰਤਾਇਆ। ਉਹਦੇ ਭਾਈ ਆਪੇ ਪਾ ਕੇ ਛਕ ਲਓ ਜੇ ਛਕ ਸਕਦੇ। ਇੱਥੋਂ ਤੱਕ ਲੇਫ ਤੁਲਾਈਆਂ ਦੀ ਗੱਲ ਕਰੀਏ, ਲੇਫ ਤੁਲਾਈਆਂ ਵੀ ਦਿਨੇ ਹੀ ਦਿੱਤੀਆਂ, ਰਾਤ ਨੂੰ ਨਹੀਂ। ਕਹਿੰਦੇ ਭਾਈ ਲੈ ਕੇ ਰੱਖ ਲਓ, ਰਾਤ ਨੂੰ ਕਿਸੇ ਨੇ ਲੇਫ ਤੁਲਾਈਆਂ ਨਹੀਂ ਦੇਣੀਆਂ। ਇਹ ਤਾਂ ਹੋ ਗਿਆ ਬਾਹਰੀ ਤੌਰ 'ਤੇ। ਹੁਣ ਜਿਹੜਾ ਜੇਕਰ ਗੁਰੂ ਸਾਹਿਬ ਕਰ ਰਹੇ ਜਮਾਂ ਦੇ ਵਸ ਵਿੱਚ ਪੈ ਗਿਆ, ਉੱਥੇ ਸਾਡਾ ਜਲ ਦਿੱਤਾ ਕੀ ਕਰੇਗਾ? ਭਾਈ ਚੱਲੋ ਪਏ ਸੂਰਜ ਨੂੰ ਪਾਣੀ ਕੀ ਕਰ ਲਾਂਗੇ? ਬਾਪੂ ਨਾਨਕ ਜੀ ਦੇ ਵੇਲੇ ਜਦੋਂ ਪੂਰਬ ਵੱਲ ਨੂੰ ਮੂੰਹ ਕਰਕੇ ਉਹ ਪਾਣੀ ਦੇ ਰਹੇ, ਉਹ ਕਿਉਂ ਦੇ ਰਹੇ ਨੇ? ਕਹਿੰਦੇ ਸਾਡੇ ਪਿੱਤਰਾਂ ਤੱਕ ਪਹੁੰਚਦਾ। ਗੁਰੂ ਨਾਨਕ ਸਾਹਿਬ ਕਹਿੰਦੇ ਪਹੁੰਚਾਓ ਭਾਈ, ਪਹੁੰਚਦਾ ਨਾ ਜਲ ਕਰੋ, ਦਾਨ ਲੇਫ ਦਾਨ ਕਰੋ, ਤਲਾਈਆਂ ਬਿਸਤਰੇ ਦਾਨ ਕਰੋ, ਮੰਜੇ ਦਾਨ ਕਰੋ, ਕਿਹੜਾ ਪਹੁੰਚਿਆ? ਤੁਸੀਂ ਆਪਾਂ ਵੇਖਦੇ ਹੀ ਆ ਆਮ ਕਰਕੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਉਹਦੇ ਲਈ ਸਾਰਾ ਪ੍ਰਬੰਧ ਕਰਦੇ ਨਾ, ਇੱਕ ਮੰਜਾ ਵੀ ਦੇ, ਉਹਦੇ 'ਤੇ ਵਿਛਾਉਣ ਨੂੰ ਬਿਸਤਰਾ ਵੀ ਦੇ, ਉੱਤੇ ਲੈਣ ਨੂੰ ਫਿਰ ਦੋਵੇਂ ਰੁੱਤਾਂ ਦੇ ਰੁੱਤ ਅਨੁਸਾਰ ਵਸਤਰ ਵੀ ਦੇ, ਵੀ ਜੇ ਠੰਡ ਹੈ ਤਾਂ ਰਜਾਈ ਦੇ ਦਿਓ, ਜੇ ਗਰਮੀ ਹੈ ਤਾਂ ਖੇਸ ਦੇ ਦਿਓ, ਸਾਰਾ ਪ੍ਰਬੰਧ ਕੀਤਾ। ਸਰਾਣਾ ਵੀ ਦੇ, ਫਿਰ ਚੱਪਲਾਂ ਵੀ ਦਿੰਦੇ ਜੋੜੇ ਵੀ, ਆਹ ਲਓ ਜੀ ਵੀ ਕਿਤੇ ਅੱਗੇ ਨੰਗੇ ਪੈਰੀ ਨਾ ਤੁਰਿਆ ਫਿਰੇ ਸਾਡਾ ਬਾਪੂ ਜਾਂ ਬੇਬੇ, ਨਾ ਉਹ ਵੀ ਦਿੱਤੇ ਵੀ ਲਓ ਭਾਈ। ਹੁਣ ਇਹ ਸਾਰਾ ਕੁਛ ਇੱਥੇ ਹੀ ਦੇਈ ਜਾਂਦੇ ਨੇ। ਕਿਹੜਾ ਮੰਜਾ ਬਾਪੂ ਨਾਲ ਸਿਰ 'ਤੇ ਚੁੱਕ ਕੇ ਲੈ ਕੇ ਚੱਲਿਆ, ਵੀ ਤੁਸੀਂ ਮੈਨੂੰ ਮੰਜਾ ਦਿੱਤਾ ਭਾਈ, ਮੈਂ ਨਾਲ ਲੈ ਕੇ ਚੱਲਿਆ, ਤੁਹਾਡਾ ਸ਼ੁਕਰ ਹੈ ਵੀ ਤੁਸੀਂ ਬਿਸਤਰਾ ਦਿੱਤਾ, ਜੇ ਤੁਸੀਂ ਬਿਸਤਰਾ ਨਾ ਦਿੰਦੇ ਮੈਂ ਤਾਂ ਉੱਥੇ ਭੁੰਜੇ ਸੌਣਾ ਸੀ, ਜਾਂ ਜੋੜੇ ਜਿਹੜੇ ਦਿੱਤੇ ਜਾ ਰਹੇ ਉਹ ਜੋੜੇ ਹੁਣ ਪਾਉਣੇ ਕਿੰਨੇ ਜੀ? ਫਿਰ ਇੱਥੋਂ ਤੱਕ ਵਸਤਰ ਵੀ ਦਿੱਤੇ ਜਾ ਰਹੇ, ਵੀ ਇਹ ਕੱਪੜੇ ਵੀ ਨਾਲ ਦੇਣੇ ਜੀ ਅਸੀਂ। ਮਾਲਕ ਕਹਿੰਦੇ ਦੱਸ ਕਿਹੜਾ ਨਾਲ ਲੈ ਕੇ ਜਾ ਰਿਹਾ? ਸਿਰਫ ਗੁਬਾਰ ਹੀ ਹੈ ਨਾ ਜੀ, ਅਗਿਆਨਤਾ ਹੀ ਹੈ। ਜੇ ਗਿਆਨ ਹੁੰਦਾ ਫਿਰ ਇੱਦਾਂ ਥੋੜ੍ਹੀ, ਫਿਰ ਤਾਂ ਆਪਾਂ ਉਹਨੂੰ ਕਹਿੰਦੇ, ਜਾਂ ਆਪ ਆਪਣੇ ਜੀਵਨ ਵਿੱਚ ਜੇ ਸਾਡੇ ਕੋਲ ਗਿਆਨ ਹੋਵੇ ਫਿਰ ਅਸੀਂ ਇਹ ਥੋੜ੍ਹੀ ਕਹਾਂਗੇ ਵੀ ਮੇਰੇ ਮਰਨ ਤੋਂ ਮਗਰੋਂ ਮੰਜਾ ਨਹੀਂ ਭਾਈ ਬੈੱਡ ਦਿਓ, ਅਸੀਂ ਇਹ ਥੋੜ੍ਹੀ ਆਖਾਂਗੇ। ਫਿਰ ਅਸੀਂ ਇਹ ਆਖਾਂਗੇ ਵੀ ਮੈਂ ਜਿਉਂਦੇ ਜੀ ਭਾਈ ਐਸੇ ਕਰਮ ਕਰਾਂ ਜਿਹੜੇ ਕਰਮ ਮੇਰੇ ਨਾਲ ਨਿਭਣ, ਇਹ ਥੋੜ੍ਹੀ ਕਹਾਂਗੇ ਵੀ ਮੁੜ ਕੇ ਮੰਜੇ ਬਿਸਤਰੇ ਵੰਡਦੇ ਫਿਰਿਓ, ਵੀ ਮੇਰੇ ਨਾਂ 'ਤੇ ਇੱਕ ਮੰਜਾ ਵੀ ਲੈ ਆਇਓ, ਮੇਰੇ ਨਾਂ 'ਤੇ ਇੱਕ ਬਿਸਤਰਾ ਵੀ ਲੈ ਆਇਓ, ਮੇਰੇ ਨਾਂ 'ਤੇ ਫਿਰ ਭਾਂਡੇ ਵੀ ਨਾਲ ਲਿਆਉਂਦੇ ਜੀ, ਇੱਕ ਗਲਾਸ ਲਿਆਂਦਾ, ਇੱਕ ਥਾਲ ਲਿਆਂਦਾ। ਹੁਣ ਗਲਾਸ ਥਾਲ ਬਾਟਾ 'ਤੇ ਦੇਤਾ ਅਤੇ ਪਕਾਉਣਾ ਕਾਹਦੇ 'ਚ? ਹੁਣ ਬਣਾਉਣ ਵਾਸਤੇ ਵੀ ਨਾਲ ਕੁਛ ਦਿਓ ਨਾ, ਖਾਣ ਲਈ ਤਾਂ ਦੇਤਾ ਵੀ ਲੈ ਬਾਪੂ ਕਿਤੇ ਥਾਲੀ 'ਚ ਪਾ ਕੇ ਛੱਕ ਵੀ ਲਈ, ਨਾਲ ਚਮਚਾ ਵੀ ਦਿਓ, ਕੌਲੀ ਵੀ ਦਿਓ, ਗਲਾਸ ਵੀ ਦਿਓ, ਸਾਰਾ ਕੁਝ, ਅਤੇ ਬਣਾਉਣਾ ਕਾਹਦੇ 'ਚ ਹੈ ਜੀ? ਫਿਰ ਬਣਾਉਣ ਵਾਸਤੇ ਹੁਣ ਨਾਲ ਚੁੱਲ੍ਹਾ ਵੀ ਦਿਓ, ਪਤੀਲੇ ਵੀ ਦਿਓ, ਫਿਰ ਤਾਂ ਮੰਨੀਏ ਵੀ ਬਾਪੂ ਉੱਥੇ ਬੇਬੇ ਉੱਥੇ ਬਣਾ ਕੇ ਛੱਕ ਵੀ ਲਵੇ। ਇਕੱਲਾ ਥਾਲ ਹੀ ਦੇਤਾ ਅਤੇ ਉੱਥੇ ਬਣਾਉਣਾ ਕਿੰਨੇ ਜੀ? ਜੇ ਉਸ ਸਿਲਸਿਲੇ ਨਾਲ ਵੇਖਾਂਗੇ ਤਾਂ ਫਿਰ ਜਦਕਿ ਪਹੁੰਚ ਉੱਥੇ ਤੱਕ ਕੁਛ ਵੀ ਨਹੀਂ ਰਿਹਾ। ਗੁਰੂ ਸਾਹਿਬ ਨੇ ਬੜੇ ਸਪਸ਼ਟ ਜਿਹੇ ਸ਼ਬਦ ਵਰਤੇ ਕਿ

ਕਹਿੰਦੇ ਨਾ ਜਲ ਲੇਫ ਤਲਾਈਆਂ, ਕੁਝ ਨਹੀਂ, ਨਾ ਭੋਜਨ ਪ੍ਰਕਾਰ ਰੋਵਾ, ਉਹ ਜਿਹੜਾ ਭੋਜਨ ਹੈ ਉਹ ਵੀ ਇੱਥੇ ਹੀ। ਜੀਵਤ ਪਿੱਤਰ ਨਾ ਮਾਨੇ ਕਹੁ ਮੂਹੇ ਸ਼ਰਾਧ ਕਰਾਹੀ, ਪਿੱਤਰ ਵੀ ਵਾਪਰੇ ਕਹੋ ਕਿਉਂ ਪਾਵੇ, ਕਹੂਆ ਕੂਕਰ ਖਾਹੀ, ਇਦੂ ਵੱਧ ਕਿਤੇ ਕੁਛ ਨਹੀਂ ਹੈ ਨਾ, ਇਸ ਤੋਂ ਵੱਧ ਕਿਤੇ ਕੁਝ ਨਹੀਂ। ਪਿੱਤਰ ਪੀ ਵਪੁਰੇ ਕਹੋ ਕਿਉਂ ਪਾਵੇ, ਕਹਿੰਦੇ ਕਿਵੇਂ ਪ੍ਰਾਪਤ ਕਰ ਸਕਦੇ ਨੇ, ਕਊਆ ਕੂਕਰ, ਕਊਆ ਕਾਂ ਕੂਕਰ ਕੁੱਤਾ ਖਾਹੀ, ਕਹਿੰਦੇ ਕਾਂ ਤੇ ਕੁੱਤੇ ਹੀ ਖਾ ਰਹੇ ਨੇ, ਦੱਸ ਤੇ ਤੇਰਾ ਜਿਹੜਾ ਆ ਸ਼ਰਾਧ ਕਰਾਇਆ ਹੋਇਆ ਤੇਰੇ ਪਿੱਤਰ ਤੱਕ ਕਿੱਥੋਂ ਪਹੁੰਚੇ। ਵਿਗਿਆਨੀ ਦੇ ਸਿੰਘ ਜੀ ਨੇ ਜ਼ਿਕਰ ਕਰਦਿਆਂ ਕੀ ਆਖਿਆ ਨਾ, ਕਹਿੰਦਾ ਵੀ ਜੇ ਭਾਈ ਤੁਸੀਂ ਆਪਣੇ ਪਿੱਤਰ ਦਾ ਇੱਕ ਭੋਜਨ ਪਹੁੰਚਾਉਣਾ, ਪਹਿਲਾਂ ਇਹ ਤਾਂ ਪਤਾ ਕਰੋ ਵੀ ਤੁਹਾਡਾ ਪਿੱਤਰ ਹੈ ਕਿਹੜੀ ਜੂਨ 'ਚ, ਫਿਰ ਤੁਸੀਂ ਭੋਜਨ ਦਾ ਪ੍ਰਬੰਧ ਕਰੋ, ਫਿਰ ਉਹਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹ ਚੀਜ਼ ਉਹਨੂੰ ਦਿਓ, ਵੀ ਲੈ ਭਾਈ ਆਹ ਕੁਝ ਸਾਡੇ ਪਿੱਤਰ ਨੂੰ ਚੰਗਾ ਲੱਗਦਾ ਸੀ, ਪਹਿਲਾਂ ਜੂਨ 'ਤੇ ਪਤਾ ਕਰੋ, ਫਿਰ ਜੂਨੀ ਅਨੁਸਾਰ ਉਹਨੂੰ ਭੋਜਨ ਦਿਓ। ਇਸ ਲਈ ਨਾ ਜੀ ਇਹ ਸਿਰਫ ਇੱਕ ਅਗਿਆਨਤਾ ਦਾ ਭਰਮ ਹੈ, ਜਿਸ ਭਰਮ ਵਿੱਚ ਬਹੁਤਾਤ ਲੁਕਾਈ ਭਰਮੀ ਹੋਈ ਹੈ, ਫਸੀ ਹੋਈ ਹੈ ਅਗਿਆਨਤਾ ਦੇ ਕਾਰਨ ਕਰਕੇ, ਗਿਆਨ ਤੋਂ ਸੱਖਣਿਆ ਹੋਣ ਕਰਕੇ। ਸਤਿਗੁਰੂ ਕਹਿੰਦੇ ਉੱਥੇ ਸੁੱਝ ਦਾ ਕੁਛ ਨਹੀਂ, ਜਿਵੇਂ ਆਪ ਜੀ ਅੱਗੇ ਪਹਿਲਾਂ ਜ਼ਿਕਰ ਕੀਤਾ ਜੀ, ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇਂ, ਇਹ ਨਹੀਂ ਸਾਡਾ ਤੇ ਜੀ ਬੜਾ ਨਾਮਣਾ, ਅਸੀਂ ਤੇ ਬੜੇ ਲੰਮੇ ਅਰਸੇ ਤੋਂ ਉੱਥੇ ਰਾਜ ਕਰ ਰਹੇ, ਸਾਡਾ ਤੇ ਉੱਥੇ ਹੁਕਮ ਚੱਲਦਾ, ਸਾਡਾ ਤੇ ਉੱਥੇ ਜ਼ੋਰ ਚੱਲਦਾ, ਸਾਡਾ ਤੇ ਉੱਥੇ ਨਾਂ ਚੱਲਦਾ। ਮਾਲਕ ਕਹਿੰਦੇ ਉੱਥੇ ਕੁਝ ਨਹੀਂ ਭਾਈ, ਅੱਗੇ ਜ਼ਾਤ ਨਾ ਜ਼ੋਰ, ਨਾ ਤੇਰਾ ਕਿਸੇ ਨਾਮਣਾ ਪੁੱਛਣਾ, ਨਾ ਕਿਸੇ ਘਰਾਣਾ ਪੁੱਛਣਾ, ਨਾ ਤੇਰਾ ਰਾਜ ਪੁੱਛਣਾ, ਨਾ ਕਿਸੇ ਤੇਰਾ ਜ਼ੋਰ ਪੁੱਛਣਾ, ਉੱਥੇ ਤੇ ਪੁੱਛਿਆ ਜਾਏਗਾ ਦੱਸ ਕੰਮ ਕਿਹੜੇ ਕਰਕੇ ਆਇਆ ਭਾਈ, ਕਿਹੜੇ ਕਰਮ ਨੇ ਜਿਹੜੇ ਨਾਲ ਬੰਨ੍ਹ ਕੇ ਲਿਆਇਆ, ਬੰਨ੍ਹ ਕੇ ਤੇ ਕਰਮ ਹੀ ਲੈ ਕੇ ਜਾ ਰਹੇ ਨਾ। ਜੇ ਮਨੁੱਖ ਦੀ ਜੀਵਨ ਦੇ ਅੰਦਰ ਜ਼ਿਕਰ ਕਰੀਏ ਤੇ ਮਨੁੱਖ ਲੈ ਕੇ ਕੀ ਜਾ ਰਿਹਾ, ਸਿਰਫ ਆਪਣੇ ਕਰਮ ਜਿਹੜੇ ਕੀਤੇ ਹੋਏ, ਉਹ ਤੋਂ ਬਿਨਾਂ ਤੇ ਕੁਝ ਨਹੀਂ ਨਾ। ਜਿੰਨੀਆਂ ਮਰਜ਼ੀ ਪੰਡਾਂ ਬੰਨ ਬੰਨ ਕੇ ਉਹਦੇ ਕੋਲ ਦਾਣੇ ਰੱਖੀ ਚੱਲੋ, ਉਹਦੇ ਕੋਲ ਪੇੜੇ ਰੱਖੀ ਚੱਲੋ, ਉਹਦੇ ਕੋਲ ਆਟਾ ਰੱਖੀ ਚੱਲੋ, ਉਹਦੇ ਕੋਲ ਦੀਵੇ ਬਾਲੀ ਚੱਲੋ, ਜੋ ਕੁਛ ਮਰਜ਼ੀ ਕਰੀ ਚੱਲੋ, ਉਹਨੂੰ ਕੋਈ ਮਤਲਬ ਨਹੀਂ, ਉਹ ਜਿਉਂਦਿਆਂ ਕੀ ਕਰਮ ਕਰਕੇ ਚੱਲਿਆ। ਹੁਣ ਮਰਨ ਤੋਂ ਮਗਰੋਂ ਕਈ ਤੇ ਤੁਸੀਂ ਹੈ ਨਾ ਹੱਥਾਂ ਉੱਤੇ ਦੀਵਾ ਬਾਲ ਦਿੰਦੇ ਵੀ, ਲੈ ਭਾਈ ਚਿਰ ਤੇਰੇ ਲਈ ਚਾਨਣ ਦਾ ਵੀ ਪ੍ਰਬੰਧ ਕਰ ਦਿੰਦੇ। ਹੁਣ ਦੱਸੋ ਵੀ ਅੱਜ ਦਾ ਵੇਲਾ, ਅੱਜ ਦਾ ਵੇਲਾ ਜਿਵੇਂ ਦੀ ਆਧੁਨਿਕ ਯੁੱਗ ਹੈ, ਟੈਕਨੋਲੋਜੀ ਹੈ, ਜਿੱਦਾਂ ਦੀ ਉਸ ਹਿਸਾਬ ਨਾਲ ਦੀਵਾ ਬਾਲਦਾ ਬੰਦਾ ਚੰਗਾ ਲੱਗਦਾ, ਜਾਂ ਤਾਂ ਉਹ ਉੱਥੇ ਫਿਰ ਹੁਣ ਬਾਪੂ ਨੂੰ ਟੋਰਚ ਫੜਾਓ ਵੀ ਲੈ ਬਾਪੂ ਤੂੰ ਗਾਂਹ ਜਾਣਾ ਵੀ ਅੱਗੇ ਹਨੇਰਾ ਹੋਣਾ ਅਤੇ ਅੱਜ ਗਾ ਜਾਗਾ ਕੇ ਬੈਟਰੀ ਵੇਖਦਾ ਰਹੀ ਵੀ ਰਾਹ ਕਿੱਧਰ ਨੂੰ ਜਾਂਦਾ, ਫਿਰ ਤਾਂ ਮੰਨੀਏ ਦੀਵਾ ਵੀ ਬਾਲਤਾ। ਫਿਰ ਇਹ ਵੀ ਕਿਹਾ ਵੀ 365 ਦਿਨ ਲੱਗਣਗੇ ਉੱਥੋਂ ਤੱਕ ਜਾਣ ਵਾਸਤੇ, ਵੀ ਅੰਦਾਜ਼ਾ ਲਾਓ ਜਿਹੜਾ ਦੀਵਾ ਬਾਲਿਆ ਉਹਦੇ 'ਚ 2 ਚਮਚ ਅਸੀਂ ਤੇਲ ਪਾਇਆ ਵੀ ਉਹ 365 ਦਿਨ ਬਲ ਜਾਏਗਾ। ਚਾਨਣ ਜਿਹਨੂੰ ਕਰਨਾ ਆਪਾਂ 365 ਦਿਨ, ਹੁਣ ਉਹ 365 ਦਿਨਾਂ ਵਿੱਚ ਕਿੰਨਾ ਤੇਲ ਚਾਹੀਦਾ ਜੀ ਜਿਹੜਾ ਚਾਨਣ ਕਰਦਾ ਜਾਵੇ, ਅਤੇ ਫਿਰ ਉਹ ਭੋਰਾ ਕੁ ਦੀਵਾ, ਉਹ ਭੋਰਾ ਕੁ ਦੀਵਾ ਨੇ ਨਿੱਕੇ ਜਿਹੇ ਦੀਵੇ ਨੇ ਕਿੰਨਾ ਕੁ ਚਾਨਣ ਕਰ ਦੇਣਾ, ਉਹਦੇ ਨਾਲ ਰਾਹ ਦਿਸੇਗਾ। ਸਿਰਫ ਗਿਆਨਤਾ ਬਸ ਭਰਮ ਹੈ, ਇਹ ਕੁਝ ਨਹੀਂ। ਹੁਣ ਜੇ ਆਪਾਂ ਇੱਕ ਚੰਗੇ ਭਲੇ ਇਨਸਾਨ ਦੀ ਗੱਲ ਕਰੀਏ, ਚੰਗੇ ਭਲੇ ਇਨਸਾਨ ਦੀ, ਜੇ ਉਹ ਪ੍ਰਸ਼ਾਦਾ ਭੋਜਨ ਛਕਦਾ ਹੋਵੇ ਚੰਗਾ ਵਧੀਆ, ਹੈ ਨਾ ਉਹਦੀ ਖੁਰਾਕ ਚੰਗੀ ਹੋਵੇ ਸਰੀਰਕ ਤੌਰ 'ਤੇ, ਅਤੇ ਤੁਸੀਂ ਦੱਸੋ ਵੀ ਜਿਹੜਾ ਉਹ 1.5 ਕਿਲੋ ਕਣਕ ਦੇ ਦਾਣੇ ਰੱਖੇ ਵੀ ਉਹਦੇ ਨਾਲ ਉਹਦਾ ਸਾਲ ਲੰਘ ਜਾਏਗਾ। ਜਾਂ ਤਾਂ ਰੱਖੋ, ਹੁਣ ਜੇ ਆਪਾਂ ਆਮ ਕਰਕੇ ਕਣਕ ਦੀ ਗੱਲ ਕਰੀਏ, ਘਰਾਂ ਵਿੱਚ ਜੀਆਂ ਦੇ ਅਨੁਸਾਰ ਘੱਟੋ ਘੱਟ ਨਹੀਂ ਤਾਂ ਇੱਕ ਜੀ ਵਾਸਤੇ ਆਪਾਂ ਕੁਇੰਟਲ ਕਣਕ ਲਿਆਉਣੇ ਵੀ ਸਿਜਣ ਸੌਖਾ ਲੰਘ ਜਾਏਗਾ ਇੱਕ ਜੀ ਵਾਸਤੇ, ਅਤੇ ਉੱਥੇ 1.5 ਕਿਲੋ ਨਾ ਸਾਰੀ ਜਾਂਦੇ। ਜਾਂ ਤਾਂ 1.25 ਕੁਇੰਟਲ ਕਣਕ ਰੱਖੋ, ਉਹਦੇ ਕੰਮ ਨਾ ਆਵੇ, ਜਿਹਨੂੰ ਅਸੀਂ ਦੇਣ ਲੱਗੇ ਹਾਂ ਉਹ ਤਾਂ ਵਿਚਾਰਾ ਸਾਰਾ ਸਾਲ ਭਿਆ ਭਿਆ ਕੇ ਖਾਂਦਾ ਰਹੇ, ਉਹ ਤਾਂ ਆਟਾ ਪੀਸ ਕੇ ਖਾਵੇ। ਪਰ ਨਹੀਂ, ਸਿਰਫ ਅਗਿਆਨਤਾ ਦਾ ਇੱਕ ਭਰਮ ਹੈ। ਗੁਰੂ ਨਾਨਕ ਸਾਹਿਬ ਨੇ ਅੱਜ ਉਸੇ ਭਰਮ ਦੀ ਨਿਵਿਰਤੀ ਕਰਦੇ ਹਾਂ। ਮਾਲਕ ਕਹਿੰਦੇ ਭਾਈ
ਇਸ ਤਰੀਕੇ ਨਾਲ ਕੀਤੇ ਹੋਏ ਜਿਹੜੇ ਕਰਮ ਨੇ ਨਾ ਉਹ ਅਗਿਆਨਤਾ ਵਸ ਨੇ, ਉੱਥੇ ਤਾਂ ਨਾ ਕੋਈ ਰਾਹ ਸੁੱਝਦਾ, ਉੱਥੇ ਤਾਂ ਉਜਾੜ ਹੀ ਉਜਾੜ ਹੈ, ਨਾ ਕੋਈ ਭੋਜਨ, ਨਾ ਜਲ, ਨਾ ਲੇਫ, ਕੁਝ ਨਹੀਂ। ਮਨੁੱਖ ਦੇ ਆਪਣੇ ਕੀਤੇ ਕਰਮ ਨੇ ਜਿਹੜੇ ਮਨੁੱਖ ਦੇ ਨਾਲ ਨਿਭਦੇ ਨੇ, ਉਹਦੇ ਮਗਰੋਂ ਪਰਿਵਾਰ ਰਾਹੀਂ ਕੀਤੇ ਹੋਏ ਕਰਮ ਉਹਦੇ ਤੱਕ ਨਹੀਂ ਜੇ ਪਹੁੰਚਦੇ। ਪਰਿਵਾਰ ਮਗਰੋਂ ਜਿਹੜਾ ਮਰਜ਼ੀ ਕਰਮ ਕਰ ਲਏ, ਜਿਹੜਾ ਮਰਜ਼ੀ, ਪਰਿਵਾਰ ਦਾ ਕੀਤਾ ਕਰਮ ਪਰਿਵਾਰ ਨਾਲ ਹੈ, ਉਸ ਜੀਵ ਜਾਣ ਵਾਲੇ ਜੀਵ ਦੇ ਕੀਤੇ ਕਰਮ ਜੀਵ ਦੇ ਨਾਲ ਨੇ। ਜਿਹੜੇ ਕਰਮ ਉਹ ਕਰ ਗਿਆ ਉਹ ਆਪਣੇ ਕਰਮਾਂ ਦਾ ਨਿਬੇੜਾ, ਆਪਣੇ ਕਰਮਾਂ ਦਾ ਫਲ ਭੋਗਦਾ, ਅਤੇ ਜਿਹੜਾ ਪਰਿਵਾਰ ਕਰਮ ਕਰ ਰਿਹਾ ਉਹ ਕਰਮਾਂ ਦਾ ਫਲ ਪਰਿਵਾਰ ਨੇ ਭੋਗਣਾ, ਉਹ ਉਸ ਜੀ ਨੇ ਨਹੀਂ ਭੋਗਣਾ। ਆਪਾਂ ਜਿੰਨਾ ਮਰਜ਼ੀ ਕਹੀਏ ਉਹਦੇ ਨਿਮਿੱਤ ਇੱਦਾਂ ਕੀਤਾ, ਉਹਦੇ ਨਿਮਿੱਤ, ਉਹ ਉਹਦੇ ਤੱਕ ਪਹੁੰਚਣਾ ਨਹੀਂ, ਜਿੰਨਾ ਮਰਜ਼ੀ ਯਤਨ ਕਰ ਲਓ। ਜੇ ਉਹਦੇ ਨਿਮਿੱਤ ਪਹੁੰਚਦਾ ਹੀ ਹੁੰਦਾ, ਫਿਰ ਬਾਪੂ ਨਾਨਕ ਜੀ ਨੂੰ ਉੱਥੇ ਉਹਨਾਂ ਸਾਰੇ ਲੋਕਾਂ ਨੂੰ ਮਤ ਦੇਣ ਦੀ ਕੀ ਜ਼ਰੂਰਤ ਸੀ? ਕਿਉਂ ਗੁਰੂ ਨਾਨਕ ਸਾਹਿਬ ਉੱਥੇ ਕਹੀ ਜਾਂਦੇ ਨੇ ਵੀ ਭਾਈ ਤੁਹਾਡਾ ਪਾਣੀ ਨਹੀਂ ਪਹੁੰਚਣਾ, ਜੇ ਮੇਰਾ ਪਾਣੀ ਨਹੀਂ ਇੱਥੇ ਜਾ ਰਿਹਾ ਤਾਂ ਤੁਹਾਡਾ ਪਾਣੀ ਉੱਥੇ ਕਿਵੇਂ ਪਹੁੰਚ ਜਾਣਾ? ਫਿਰ ਬਾਪੂ ਨਾਨਕ ਜੀ ਉਹਨਾਂ ਨੂੰ ਕਿਉਂ ਆਖਦੇ? ਫਿਰ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਨਾਂ ਲੈ ਲੈ ਕੇ ਚੇਤਾ ਕਰ ਕਰਕੇ ਅਤੇ ਫਿਰ ਪਾਣੀ ਦਿਓ, ਤੁਹਾਡਾ ਪਾਣੀ ਪਿੱਤਰਾਂ ਤੱਕ ਪਹੁੰਚਦਾ ਜੀ। ਫਿਰ ਤਾਂ ਕਹਿੰਦੇ ਗੁਰੂ ਸਾਹਿਬ, ਪਰ ਮਾਲਕ ਕਹਿੰਦੇ ਨਹੀਂ ਪਹੁੰਚਣਾ ਭਾਈ, ਜੇ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਤੁਹਾਡੀ ਖੇਤੀ ਇੱਥੋਂ ਪਾਕਿਸਤਾਨ ਹੈ ਅਤੇ ਪਾਕਿਸਤਾਨ ਦੇ ਇਲਾਕੇ ਵਿੱਚ ਅੱਜ ਦੇ ਵੇਲੇ 'ਚ ਪਾਕਿਸਤਾਨ, ਉਦੋਂ ਦਾ ਤਾਂ ਪੰਜਾਬ ਹੀ ਹੈ, ਕਹਿੰਦੇ ਰਾਏ ਭੋਏ ਦੀ ਤਲਵੰਡੀ ਤੁਹਾਡੀ ਫਸਲ, ਮੇਰੀ ਫਸਲ ਹੈ, ਉੱਥੇ ਮੈਂ ਪਾਣੀ ਦੇ ਰਿਹਾ। ਕਹਿੰਦੇ ਜੀ ਤੁਹਾਡਾ ਪਾਣੀ ਉੱਥੇ ਨਹੀਂ ਪਹੁੰਚਣਾ। ਗੁਰੂ ਨਾਨਕ ਸਾਹਿਬ ਕਹਿੰਦੇ 300-400 ਮੀਲ ਹੀ ਹੈ ਭਾਈ, ਪਹੁੰਚ ਜਾਣਾ। ਜੇ ਤੁਹਾਡਾ ਲੱਖਾਂ ਹਜ਼ਾਰਾਂ ਮੀਲ ਦੀ ਦੂਰੀ 'ਤੇ ਪਹੁੰਚੀ ਜਾਂਦਾ ਅਤੇ ਮੇਰਾ 300-400 ਮੀਲ ਤੱਕ ਨਹੀਂ ਜਾਣਾ? ਉਹ ਕਹਿੰਦੇ ਜੀ ਇਹ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਤੁਹਾਡਾ ਵੀ ਨਹੀਂ ਪਹੁੰਚਦਾ। ਜੇ ਮੇਰਾ ਉੱਥੇ ਤੱਕ ਪਾਣੀ ਦਿੱਤਾ ਨਹੀਂ ਪਹੁੰਚ ਰਿਹਾ ਤਾਂ ਤੁਹਾਡਾ ਫਿਰ ਸੂਰਜ ਤੱਕ ਕਿੱਥੋਂ ਪਹੁੰਚ ਜਾਣਾ? ਸੂਰਜ ਤੱਕ ਪਾਣੀ ਕਿੱਥੋਂ ਪਹੁੰਚ ਜਾਣਾ ਤੁਹਾਡਾ ਭਾਈ? ਨਹੀਂ ਪਹੁੰਚਣਾ। ਫਿਰ ਅਗਲੇ ਨੂੰ ਮਤ ਆਈ ਨਾ, ਜੇ ਪਹੁੰਚਦਾ ਹੁੰਦਾ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਵੀ ਆਪਣਾ ਪਿੱਤਰ ਦਾ ਨਾਂ ਚੇਤੇ ਕਰੋ, ਨਾਂ ਲਓ, ਨਾਂ ਲੈ ਕੇ ਫਿਰ ਆਖੋ ਭਾਈ ਮੈਂ ਉਹਨਾਂ ਦੇ ਨਿਮਿੱਤ ਜਲ ਦੇ ਰਿਹਾ, ਹੇ ਸੂਰਜ ਜੀ ਤੁਸੀਂ ਮੇਰੇ ਪਿੱਤਰਾਂ ਤੱਕ ਜਲ ਪਹੁੰਚਾ ਦਿਓ। ਫਿਰ ਤਾਂ ਨਾਂ ਲੈ ਕੇ ਉਹਨਾਂ ਨੂੰ ਕਹਿ ਵੀ ਆਹ ਜਲ ਉਹਨਾਂ ਵਾਸਤੇ ਭੇਜ ਰਿਹਾ ਜੀ ਮੈਂ, ਨਹੀਂ ਪਹੁੰਚਦਾ। ਜੇ ਉਹ ਨਹੀਂ ਤਾਂ ਫਿਰ ਜਿਵੇਂ ਬਾਬਾ ਕਬੀਰ ਸਾਹਿਬ ਦੇ ਬਚਨ ਦਾ ਆਪਾਂ ਬੋਲ ਚੇਤੇ ਕੀ ਨਾ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਈ, ਪਿੱਤਰ ਪੀ ਬਪੁਰੇ ਕਹੋ ਕਿਉਂ ਪਾਵੈ ਕਊਆ ਕੂਕਰ ਖਾਹੀ। ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਖੈਰ ਸਤਿਗੁਰੂ ਕਹਿੰਦੇ ਨਾ ਜਲ ਲੇਫ ਤੁਲਾਈਆਂ, ਨਾ ਭੋਜਨ ਪ੍ਰਕਾਰ ਰੋਬਾ, ਕਿਸੇ ਤਰੀਕੇ ਦਾ ਕੋਈ ਵੀ ਵਸਤੂ ਪਦਾਰਥ ਉੱਥੇ

ਫਿਰ ਜੀ ਅਗਲੀਆਂ ਪੰਗਤੀਆਂ ਗੁਰੂ ਸਾਹਿਬ ਨੇ ਹੋਰ ਸਪਸ਼ਟ ਕੀਤਾ, ਕਹਿੰਦੇ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ, ਨਾ ਕੋਈ ਭੋਜਨ ਨਾ ਕੋਈ ਠੰਡਾ ਪਾਣੀ ਹੈ ਨਾ, ਕੁਛ ਨਹੀਂ, ਨਾ ਕੋਈ ਭਾਂਡੇ, ਕੁਝ ਨਹੀਂ ਪਹੁੰਚਣਾ ਉੱਥੇ ਤੱਕ, ਨਾ ਕੋਈ ਕੱਪੜਾ ਨਾ ਕੋਈ ਸ਼ਿੰਗਾਰ, ਕੋਈ ਸ਼ਿੰਗਾਰ ਵਾਲੀ ਵਸਤੂ ਵੀ ਨਹੀਂ ਉੱਥੇ। ਪਏ ਜ਼ੋਰ ਲਾਈ ਜਾਓ, ਜਿੰਨਾ ਮਰਜ਼ੀ ਭੋਜਨ, ਹਾਂ ਇੱਥੇ ਵੰਡਿਆ ਭੋਜਨ ਇੱਥੋਂ ਦੇ ਖਾ ਕੇ ਤੁਹਾਨੂੰ ਤੇ ਅਸੀਸਾਂ ਦੇ ਸਕਦੇ ਨੇ। ਫਿਰ ਬਚਨ ਗੁਰੂ ਨਾਨਕ ਸਾਹਿਬ ਦਾ ਚੇਤਾ ਕਰੋ, ਮਾਲਕ ਜੀ ਕਹਿੰਦੇ ਨਾ ਵੱਡੀ ਹੈ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਕਹਿੰਦਾ ਜਿਹੜਾ ਵਿੱਚ ਦਲਾਲੀ ਕਰਨ ਵਾਲਾ ਨਾ, ਪਹਿਲੋਂ ਤਾਂ ਉਹਨੂੰ ਵੱਢਿਆ ਜਾਣਾ, ਉਹਦੇ ਹੱਥਾਂ ਨੂੰ ਵੱਢਿਆ ਜਾਣਾ ਵੀ ਤੂੰ ਦਲਾਲੀ ਕਿਵੇਂ ਕਰ ਰਿਹਾ, ਤੂੰ ਦਲਾਲੀ ਕਿਵੇਂ ਕਰ ਰਿਹਾ। ਹੁਣ ਜਿਹੜਾ ਦਲਾਲ ਵਿੱਚ ਬਣਿਆ ਹੋਇਆ ਉਹ ਤਾਂ ਇਸੇ ਕਰਕੇ ਹੀ ਹੈ ਨਾ ਵੀ ਮੈਂ ਪਹੁੰਚਾਉਣਾ ਜੀ ਤੁਹਾਡਾ ਭੋਜਨ ਅੱਗੇ ਤੱਕ, ਮੈਂ ਪਹੁੰਚਾਉਣਾ, ਅਤੇ ਉਹ ਤਾਂ ਝੂਠ ਹੀ ਹੈ ਨਾ, ਹੈ ਤਾਂ ਫਰੇਬ ਹੀ ਹੈ ਨਾ। ਇਹ ਤਾਂ ਹੈ ਨਹੀਂ ਵੀ ਮੈਂ ਜਾ ਕੇ ਆਖਾਂ ਜੀ ਮੈਨੂੰ ਖਵਾਓ ਤੁਸੀਂ ਭੋਜਨ, ਤੁਹਾਡਾ ਸਿੱਧਾ ਹੀ ਭੋਜਨ ਪਿੱਤਰਾਂ ਤੱਕ ਪਹੁੰਚਦਾ ਜਾਏ, ਕਿਵੇਂ ਪਹੁੰਚੇਗਾ ਜੀ, ਪਹੁੰਚ ਸਕਦਾ ਕਦਾਚਿਤ ਵੀ ਨਹੀਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਦੁਨੀਆਂ ਦੇ ਲੋਕੋ ਇਹ ਤੁਹਾਡਾ ਸਿਰਫ ਭਰਮ ਹੈ, ਉੱਥੇ ਤੇ ਮੁੜ ਕੇ ਵੱਢੀ ਹੈ ਹੱਥ ਦਲਾਲ। ਜਿਹੜਾ ਵੇਚਾ ਮੁਸਫੀ ਕਰਦਾ ਫਿਰਦਾ ਨਾ, ਦਲਾਲੀ ਕਰਦਾ ਫਿਰਦਾ, ਉਹਨੇ ਵੀ ਆਪਣੇ ਕੀਤੇ ਦਾ ਪਾਉਣਾ ਮੁੜ ਕੇ, ਆਪਣੇ ਕੀਤੇ ਦਾ ਕਰਮ, ਆਪਣੇ ਕੀਤੇ ਕਰਮਾਂ ਦਾ ਫਲ ਉਹਨੇ ਵੀ ਭੋਗਣਾ ਜਿਹੜਾ ਤੁਹਾਡੀ ਵਿੱਚ ਦਲਾਲੀ ਕਰੀ ਜਾਂਦਾ ਤੇ ਕਿੱਡੀ ਵੱਡੀ ਦਲਾਲੀ ਕਰਦਾ, ਝੂਠ ਬੋਲੀ ਜਾਂਦਾ ਵੀ ਮੈਂ ਪਹੁੰਚਾਉਣਾ, ਪਹੁੰਚਦਾ ਤੇ ਕੁਛ ਵੀ ਨਹੀਂ ਉਹਦੇ ਕੋਲੋਂ, ਪਹੁੰਚ ਤੇ ਨਹੀਂ ਨਾ ਰਿਹਾ। ਉਹ ਇਹ ਕਹੀ ਜਾਂਦਾ ਵੀ ਤੁਸੀਂ ਮੈਨੂੰ ਭੋਜਨ ਦਿਓ ਮੈਂ ਅੱਗੇ ਪਹੁੰਚਾਉਣਾ, ਉਹਨਾਂ ਕੋਲੋਂ ਤੇ ਲੈ ਆਇਆ ਅੱਗੇ ਤੇ ਪਹੁੰਚਾਇਆ ਨਹੀਂ ਗਿਆ, ਫਿਰ ਹੁਣ ਮਾੜਾ ਕੌਣ ਹੈ। ਭੋਜਨ ਦੇਣ ਵਾਲੇ ਨੇ ਤੇ ਆਪਣੀ ਜ਼ਿੰਮੇਵਾਰੀ ਨਿਭਾਤੀ ਨਾ ਵੀ ਲਓ ਭਾਈ ਲੈ ਜਾਓ, ਵਸਤੂਆਂ ਦੇਣ ਵਾਲੇ ਨੇ ਆਪਦੀ ਜ਼ਿੰਮੇਵਾਰੀ ਨਿਭਾਤੀ ਵੀ ਲਓ ਲੈ ਜਾਓ। ਹੁਣ ਜਿਹੜਾ ਅੱਗੋਂ ਦਲਾਲੀ ਕਰਨ ਵਾਲਾ ਮਾਰਿਆ ਤੇ ਉਹ ਜਾਣਾ, ਕਿਉਂਕਿ ਉਹ ਝੂਠ ਬੋਲ ਕੇ ਆਇਆ, ਅਗਲਿਆਂ ਨੂੰ ਤੇ ਦੱਸਿਆ ਗਿਆ ਵੀ ਤੁਹਾਡੇ ਬਾਪੂ ਕੋਲ ਮੰਜਾ ਹੈ ਨਹੀਂ, ਕਹਿੰਦੇ ਭਾਈ ਲੈ ਦਿੰਦੇ ਆ, ਉਹ ਕਹਿੰਦਾ ਲਿਆਓ ਮੈਨੂੰ ਦਿਓ। ਹੁਣ ਉਹਨਾਂ ਨੇ ਤੇ ਮੰਜਾ ਲਹਿਤਾ ਤੇ ਜਿਹੜਾ ਲੈ ਕੇ ਆਇਆ ਉਹਦੇ ਕੋਲੋਂ ਅੱਗੇ ਪਹੁੰਚਾਇਆ ਨਹੀਂ ਗਿਆ, ਹੁਣ ਮਾਰਿਆ ਕਿਹਨੇ ਜਾਣਾ, ਜਿਹੜਾ ਲੈ ਕੇ ਆਇਆ ਮਾਰਿਆ ਤੇ ਉਹਨੇ ਹੀ ਜਾਣਾ ਨਾ। ਉਹਨੇ ਕਹਿਤਾ ਵੀ ਤੁਹਾਡਾ ਹੁਣ ਜਿਵੇਂ ਇੱਕ ਆਪਾਂ ਸ਼ਾਇਦ ਪਹਿਲਾਂ ਵੀ ਆਪ ਜੀ ਅੱਗੇ ਬੇਨਤੀ ਕੀਤੀ ਵੀ ਇੱਕ ਨਾ ਇੱਦਾਂ ਹੀ ਜ਼ਿਮੀਂਦਾਰ ਘਰਾਣਾ ਉਹ ਨਾ ਘਰ ਦੇ ਵਿੱਚ ਦੁਧਾਰੂ ਪਸ਼ੂ ਲੈ ਆਇਆ, ਗਾਂ ਲੈ ਆਇਆ ਬੜੀ ਚੰਗੀ, ਉਹ ਦੁੱਧ ਬੜਾ ਦਿੰਦੀ ਸੀ, ਦੁੱਧ ਹੈ ਵੀ ਬਹੁਤ ਉਹਦਾ। ਉਹਨਾਂ ਇੱਦਾਂ ਹੀ ਇੱਕ ਧਾਰਮਿਕ ਅਖਵਾਉਣ ਵਾਲਾ ਅਖੌਤੀ ਧਰਮੀ ਉਹਨੇ ਵੇਖਿਆ ਕਹਿੰਦਾ ਗਾਂ ਬੜੀ ਚੰਗੀ ਵੀ ਦੁੱਧ ਵੀ ਚੰਗਾ ਹੈ, ਅਤੇ ਕਿਉਂ ਨਾ ਇਹ ਇਹ ਗਾਂ ਇਹਦੇ ਕੋਲ ਨਹੀਂ ਮੇਰੇ ਕੋਲ ਹੋਣੀ ਚਾਹੀਦੀ ਹੈ। ਹੁਣ ਉਹ ਵਿਚਾਰਾ ਜਿਹੜਾ ਲੈ ਕੇ ਆਇਆ ਸੀ ਉਹ ਵੀ ਬੜਾ ਔਖਾ ਲੈ ਕੇ ਆਇਆ ਵੀ ਚੱਲ ਘਰੇ ਨਿਆਣੇ ਦੋ ਘੁੱਟ ਦੁੱਧ ਪੀਣਗੇ ਆਪ ਪੀਵਾਂਗੇ, ਸਾਰਾ ਦਿਨ ਕਾਰ ਵਿਹਾਰ ਕਰੀਦਾ ਵੀ ਅਤੇ ਸੌਖਾ ਸਮਾਂ ਲੰਘ ਜਾਏਗਾ, ਉਹ ਤਾਂ ਇਸ ਕਰਕੇ ਲੈ ਕੇ ਆਇਆ ਸੀ। ਇਹ ਕਹਿੰਦਾ ਵੀ ਹੁਣ ਮੈਂ ਆਪਣੇ ਘਰ ਦੇ ਵਿੱਚ ਕਿੱਥੋਂ ਲੈ ਕੇ ਆਵਾਂ ਗਾਂ ਬੜੀ ਚੰਗੀ ਆ, ਕਹਿੰਦਾ ਇਹਦਾ ਹੀ ਪ੍ਰਬੰਧ ਕਰਦੇ, ਇਹੀ ਲੈ ਕੇ ਚੱਲਦੇ ਹਾਂ, ਇਹੀ ਲੈ ਕੇ ਚੱਲਦੇ ਹਾਂ। ਹੁਣ ਉਹਨੇ ਜਦੋਂ ਇਹ ਸੋਚ ਲਿਆ ਵੀ ਗਾਂ ਇਹੀ ਲੈ ਕੇ ਜਾਣੀ ਹੈ, ਉਹ ਆ ਗਿਆ ਉਹਦੇ ਕੋਲ। ਹੁਣ ਇਲਾਕੇ ਦਾ ਸੀ, ਜਾਣਦੇ ਸੀ ਇੱਕ ਦੂਜੇ ਨੂੰ, ਉਹਨੇ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ, ਕਹਿੰਦਾ ਭਾਈ ਮੈਂ ਤੇਰੇ ਨਾਲ ਇੱਕ ਨਾ ਗੱਲ ਕਰਨੀ, ਵਿਚਾਰ ਕਰਨੀ ਤੇਰੇ ਨਾਲ, ਪਰ ਮੈਨੂੰ ਚੰਗਾ ਨਹੀਂ ਲੱਗਾ, ਕਹਿੰਦਾ ਪਰ ਮਜਬੂਰੀ ਹੈ ਮੇਰੀ, ਹੁਣ ਮੈਨੂੰ ਤੇਰੇ ਨਾਲ ਗੱਲ ਕਰਨੀ ਪਏਗੀ, ਵਿਚਾਰ ਕਰਨੀ। ਕਹਿੰਦਾ ਜੀ ਦੱਸੋ। ਕਹਿੰਦਾ ਰਾਤੀ ਨਾ ਸੁਪਨੇ ਵਿੱਚ ਮੈਨੂੰ ਨਾ ਤੇਰੇ ਪਿਤਾ ਨੇ ਦਰਸ਼ਨ ਦਿੱਤੇ। ਉਹਨੇ ਕਹਾਣੀ ਕਿੱਡੀ ਸੋਹਣੀ ਬਣਾਈ ਉਹਨੇ,
ਕਹਿੰਦਾ ਵੀ ਰਾਤੀ ਤੇਰੇ ਪਿਤਾ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਮੈਂ ਵੇਖਿਆ ਵੀ ਬਾਪੂ ਤੇਰਾ ਨਾ ਸਵਰਗਾਂ ਦੇ ਗੇਟ 'ਤੇ ਖੜੋਤਾ ਹੈ ਅਤੇ ਉਹ ਕਹੀ ਜਾਂਦਾ ਵੀ ਮੇਰੀ ਮਦਦ ਕਰੋ ਵੀ ਮੈਨੂੰ ਸਵਰਗਾਂ ਦੇ ਅੰਦਰ ਪਹੁੰਚਾਓ ਸਵਰਗ 'ਚ ਪਹੁੰਚਾਓ ਅਤੇ ਕਹਿੰਦਾ ਵੀ ਮੈਂ ਤੇਰੇ ਬਾਪੂ ਦੀ ਇਹ ਨਾ ਦੁੱਖ ਸੁਣ ਕੇ ਅਤੇ ਮੈਂ ਤੇਰੇ ਨਾਲ ਆ ਕੇ ਸਾਂਝਾ ਕਰ ਰਿਹਾ ਵੀ ਤੇਰੇ ਪਿਤਾ ਨੇ ਮੈਨੂੰ ਆਖਿਆ ਵੀ ਭਾਈ ਤੁਸੀਂ ਕੁਛ ਕਰੋ ਮੈਨੂੰ ਸਵਰਗਾਂ ਤੱਕ ਪਹੁੰਚਾ। ਉਹ ਹੁਣ ਬਾਪੂ ਦੀ ਗੱਲ ਸੀ, ਉਹ ਕਹਿੰਦਾ ਦੱਸੋ ਜੀ ਕੀ ਕਰ ਸਕਦੇ ਹਾਂ। ਉਹ ਕਹਿੰਦਾ ਵੀ ਇੱਦਾਂ ਕਰ, ਆ ਜਿਹੜੀ ਗਾਂ ਲੈ ਕੇ ਆਇਆ ਨਾ ਗਾਂ ਦੇ ਦੇ ਮੈਨੂੰ, ਆ ਗਾਂ ਮੈਨੂੰ ਦੇ ਦੇ, ਇਸੇ ਗਾਂ ਦੇ ਸਹਾਰੇ ਨਾਲ ਨਾ ਤੇਰੇ ਬਾਪੂ ਨੇ ਸਵਰਗਾਂ 'ਚ ਜਾਣਾ ਹੈ। ਉਹ ਵਿਚਾਰਾ ਦੁਖੀ ਵੀ ਅਸੀਂ ਤਾਂ ਆਪਦੇ ਵਾਸਤੇ ਲਿਆਏ ਸਾਂ ਵੀ ਹੁਣ ਮੈਂ ਕਿਵੇਂ ਰੱਸਾ ਖੋਲ੍ਹ ਕੇ ਗਾਂ ਦਾ ਇਹਨੂੰ ਫੜਾ ਦਿਆਂ। ਉਹਨੇ ਦੁੱਖ ਵੀ ਬਾਪੂ ਦੀ ਗੱਲ ਹੈ ਕੋਈ ਨਹੀਂ, ਬੱਚਿਆਂ ਵਾਸਤੇ ਆਪਾਂ ਹੋਰ ਲੈ ਆਵਾਂਗੇ, ਹੈ ਨਾ ਕੋਈ ਗੱਲ ਨਹੀਂ। ਉਹਨੇ ਗਾਂ ਦਾ ਰੱਸਾ ਖੋਲ੍ਹਿਆ, ਉਹਨੂੰ ਫੜਾ ਤਾ, ਕਹਿੰਦਾ ਵੀ ਲੈ ਜਾ। ਲੈ ਗਿਆ, ਉਹ ਬੜਾ ਰਾਜੀ। ਹੁਣ ਜਿਹਨੇ ਰੱਸਾ ਖੋਲ੍ਹ ਕੇ ਦਿੱਤਾ ਉਹ ਦੁਖੀ ਹੋਇਆ ਵੀ ਮੈਂ ਤਾਂ ਆਪਦੇ ਬੱਚਿਆਂ ਆਪਣੇ ਵਾਸਤੇ ਲੈ ਕੇ ਆਇਆ ਸਾਂ ਵੀ ਹੁਣ ਉਹ ਲੈ ਗਿਆ, ਅਤੇ ਜਿਹੜਾ ਲੈ ਕੇ ਗਿਆ ਉਹ ਬੜਾ ਖੁਸ਼ ਵੀ ਲਓ ਭਾਈ। ਕਹਿੰਦਾ ਮੇਰੇ ਵਰਗਾ ਛਾਤਰ ਵੀ ਕੋਈ ਹੋ ਸਕਦਾ? ਇਨਸਾਨ ਜਦੋਂ ਇੱਕ ਵਾਰੀ ਚਲਾਕੀ ਕਰਦਾ ਨਾ ਉਹਨੂੰ ਇਹੀ ਲੱਗਦਾ ਵੀ ਮੇਰੇ ਵਰਗਾ ਛਾਤਰ ਕੋਈ ਨਹੀਂ। ਉਹਨੂੰ ਇਹ ਹੋ ਗਿਆ ਮੇਰੇ ਵਰਗਾ ਚਲਾਕ ਕੌਣ ਹੋ ਸਕਦਾ, ਵੇਖ ਮੈਂ ਰੁਪਈਆ ਨਹੀਂ ਖਰਚਿਆ, ਗਾਂ ਵੀ ਲੈ ਆਉਂਦੀ। ਲਿਆ ਕੇ ਘਰੇ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਵੇਖ ਅੱਜ ਕਿੰਨੀ ਸੋਹਣੀ ਗਾਂ ਲੈ ਕੇ ਆਇਆ, ਹੁਣ ਨਾਲੇ ਇਹਦਾ ਆਪਾਂ ਦੁੱਧ ਚੋਇਆ ਕਰਾਂਗੇ, ਨਾਲੇ ਸਾਰਾ ਟੱਬਰ ਦੁੱਧ ਪੀਆ ਕਰਾਂਗੇ ਆਪਾਂ, ਹੈ ਨਾ। ਉਹਨੇ ਉਹਦੀ ਘਰ ਵਾਲੀ ਬੜੀ ਖੁਸ਼। ਚਾਰ ਕੁ ਦਿਨ ਲੰਘੇ, ਟਾਕਰਾ ਫੇਰ ਹੋ ਗਿਆ ਉਹਦੇ ਨਾਲ ਹੀ, ਉਹਦੇ ਨਾਲ ਮੇਲ ਹੋਇਆ। ਦੁਖੀ ਉਹ ਬੜਾ ਸੀ, ਉਹਨੂੰ ਇਹ ਸੀ ਵੀ ਹੁਣ ਘਰ 'ਚ ਦੁੱਧ ਹੈ ਨਹੀਂ, ਵੀ ਅਸੀਂ ਤਾਂ ਮੁੱਲ ਧਨ ਖਰਚਿਆ ਸੀ ਵੀ ਘਰੇ ਦੁੱਧ, ਮੁੱਲ ਦਾ ਆਉਂਦਾ ਵੀ ਮੁੱਲ ਦਾ ਦੁੱਧ ਬਰਕਤ ਕਿੱਥੇ ਵੀ ਆਪਾਂ ਘਰੇ ਖੁੱਲ੍ਹਾ ਦੁੱਧ ਵਰਤਾਂਗੇ। ਦੁਖੀ ਉਹ ਵੀ ਬੜਾ ਵੀ ਚਾਰ ਦਿਨ ਹੋ ਗਏ ਨਾ ਚੱਜ ਨਾਲ ਦੁੱਧ ਪੀਣ ਨੂੰ ਮਿਲਿਆ, ਨਾ ਮੈਨੂੰ ਨਾ ਬੱਚਿਆਂ ਨੂੰ, ਵੀ ਅਸੀਂ ਤਾਂ ਇੱਕ ਦੂਜੇ ਦਾ ਮੂੰਹ ਵੇਖੀ ਜਾਂਦੇ। ਉਹ ਬੜਾ ਤੰਗ। ਚਾਰ ਕੁ ਦਿਨਾਂ ਬਾਅਦ ਉਹਨੇ ਉਹ ਫਿਰ ਰੋਕ ਲਿਆ, ਪਹਿਲਾਂ ਉਹਨੇ ਰੋਕਿਆ ਸੀ ਹੁਣ ਉਹਨੇ ਰੋਕ ਲਿਆ। ਕਹਿੰਦਾ ਭਾਈ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਕਹਿੰਦਾ ਦੱਸ ਭਾਈ। ਜਜ਼ਮਾਨ ਦੱਸੋ। ਕਹਿੰਦਾ ਜੀ ਮੈਂ ਇਹ ਪੁੱਛਣਾ ਸੀ ਵੀ ਮੇਰੇ ਪਿਤਾ ਜੀ ਸਵਰਗਾਂ 'ਚ ਚਲੇ ਗਏ, ਵੀ ਦਰਵਾਜ਼ੇ 'ਚ ਬੈਠੇ ਸੀ ਵੀ ਉਹ ਸਵਰਗਾਂ 'ਚ ਚਲੇ ਗਏ। ਅਤੇ ਅੱਗੋਂ ਜਵਾਬ ਪਤਾ, ਕਹਿੰਦਾ ਉਹ ਤੁਸੀਂ ਉਸੇ ਦਿਨ ਹੀ ਚਲੇ ਗਏ ਸੀ ਜਿੱਦਣ ਤੂੰ ਮੈਨੂੰ ਗਾਂ ਦਾ ਰੱਸਾ ਖੋਲ੍ਹ ਕੇ ਦਿੱਤਾ, ਬਸ ਉਸੇ ਦਿਨ ਹੀ ਆਪਾਂ ਪਾਰ ਲੰਘਾ ਤੇ। ਉਹਨੇ ਨਾ ਜੀ ਕਹਿੰਦਾ ਜੀ ਉਹ ਪਾਰ ਲੰਘ ਹੀ ਗਏ ਨੇ, ਹੁਣ ਵਾਪਸ ਤੇ ਮੁੜਨੋਂ ਰਹੇ, ਹੁਣ ਬਾਹਰ ਥੋੜ੍ਹੀ ਆਉਣਗੇ ਸਵਰਗਾਂ 'ਚੋਂ। ਉਹਨੇ ਫਿਰ ਤਰਕੀਬ ਉਹਨੇ ਲਾ ਲਈ, ਉਹ ਕਹਿੰਦਾ ਤੁਸੀਂ ਫਿਰ ਮੇਰੇ ਨਾਲ ਚੱਲੋ ਵੀ ਜੇ ਬਾਪੂ ਸਵਰਗਾਂ 'ਚ ਪਹੁੰਚ ਹੀ ਗਿਆ। ਉਹ ਜੀ ਉਹ ਕ੍ਰੋਧੀ ਹੋਇਆ ਹੁਣ ਉਹ ਅੱਗੋਂ ਉਹਦੇ ਘਰੇ ਚਲਾ ਗਿਆ। ਕਹਿੰਦਾ ਫਿਰ ਇਹਨੂੰ ਇੱਥੇ ਕਾਹਤੋਂ ਬੰਨੀ ਫਿਰਦਾ, ਲਿਆ ਫੜਾ ਇਹਦਾ ਰੱਸਾ ਖੋਲ੍ਹ ਕੇ ਮੈਂ ਵਾਪਸ ਲੈ ਕੇ ਜਾਵਾਂ, ਬਾਪੂ ਤਾਂ ਸਵਰਗਾਂ 'ਚ ਚਲੇ ਗਿਆ। ਉਹ ਫਿਰ ਉਹਦੇ ਕੋਲੋਂ ਖੋਲ੍ਹ ਕੇ, ਅਤੇ ਹੁਣ ਗੱਲ ਇਹ ਹੈ ਵੀ ਇਨਸਾਨ ਅਗਿਆਨਤਾ ਵੱਸ ਹੋ ਕੇ ਹਰ ਭਰਮ ਕਮਾਉਣ ਲਈ ਤਿਆਰ ਹੋ ਜਾਂਦਾ ਔਰ ਕਮਾਉਂਦਾ ਬਿਲਕੁਲ ਉਸੇ ਤਰ੍ਹਾਂ, ਵੱਡੀਆਂ ਹੱਥ ਦਲਾਲ ਕੇ, ਅਤੇ ਉਹ ਭਾਵੇਂ ਕਿਸੇ ਮਰਜ਼ੀ ਪਹਿਰਾਵੇ ਨਾਲ ਸੰਬੰਧ ਰੱਖਦਾ ਹੋਵੇ। ਜ਼ਰੂਰੀ ਇਹ ਨਹੀਂ ਹੈ ਵੀ ਇਕੱਲਾ ਇੱਕ ਪਹਿਰਾਵੇ ਵਾਲਾ ਹੀ, ਨਹੀਂ, ਉਹ ਕਿਸੇ ਮਰਜ਼ੀ ਪਹਿਰਾਵੇ ਨਾਲ ਸੰਬੰਧ ਰੱਖਦਾ ਹੋਵੇ, ਜੇ ਦਲਾਲੀ ਕਰ ਰਿਹਾ ਅਤੇ ਆਪਣਾ ਕਰਮ ਪੂਰਾ ਨਹੀਂ ਨਿਭਾ ਰਿਹਾ ਫਿਰ ਵੱਢੀਆਂ ਹੱਥ। ਜਿਵੇਂ ਬਾਹਰੀ ਤੌਰ 'ਤੇ ਹੀ ਆਪਾਂ ਕਹਿ ਲਈਏ ਵੀ ਕੋਈ, ਹੈ ਨਾ, ਅਸੀਂ ਪੜ੍ਹਿਆ ਲਿਖਿਆ ਸ਼ਬਦ ਵਰਤਦੇ ਹੈ ਅਤੇ ਦਲਾਲੀ ਹੋਈ ਨਾ ਅਸੀਂ ਡੀਲਰ ਕਹਿ ਦਿੰਦੇ, ਹੈ ਤਾਂ ਦਲਾਲੀ ਹੋਈ। ਹੁਣ ਜੇ ਤਾਂ ਉਹ ਇਮਾਨਦਾਰੀ ਨਾਲ ਕਰਮ ਕਰੇ ਫਿਰ ਤਾਂ ਸਾਰੇ ਕਹਿੰਦੇ ਭਾਈ ਚੰਗਾ, ਸਾਰੇ ਕਹਿੰਦੇ ਨੇ ਚੰਗਾ। ਅਤੇ ਜੇ ਕਰੇ ਬੇਈਮਾਨੀ, ਇੱਕ ਕਰਮ ਇੱਕ ਵਾਰੀ ਕਰ ਲਏਗਾ, ਦੋ ਵਾਰੀ ਕਰ ਲਏਗਾ, ਜਿੱਦਣ ਪਾਜ ਉੱਗੜ ਗਿਆ ਉੱਦਣ ਜਿਹੜਾ ਕੰਮ ਇਮਾਨਦਾਰੀ ਨਾਲ ਵੀ ਕੀਤਾ ਹੋਣਾ ਉਹ ਵੀ ਬੇਈਮਾਨੀ 'ਚ ਹੀ ਗਿਣਿਆ ਜਾਣਾ ਵੀ ਇਹ ਇਹਨੇ ਇਹ ਵੀ ਇੱਥੇ ਬੇਈਮਾਨੀ ਹੋਈ ਕੀਤੀ ਹੋਏ, ਫਿਰ ਇਹ ਥੋੜ੍ਹੀ ਕਿਹਾ ਜਾਣਾ ਵੀ ਇਹ ਚੰਗਾ।
ਜਿਵੇਂ ਬਾਹਰੀ ਤੌਰ ਉੱਤੇ ਜੇ ਇੱਕ ਦਲਾਲੀ ਕਰਨ ਵਾਲਾ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਾ ਨਿਭਾਵੇ, ਉਹਨੂੰ ਮਾੜਾ ਕਿਹਾ ਆਖਿਆ ਜਾਂਦਾ, ਉਹਨੂੰ ਫਿਰ ਉਹਦੇ ਕੀਤੇ ਕਰਮ ਅਨੁਸਾਰ ਭੁਗਤਣਾ ਪੈਂਦਾ। ਉਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਉਹ ਤਾਂ ਬਾਹਰੀ ਸੰਸਾਰੀ ਤੌਰ 'ਤੇ ਹੈ, ਤੂੰ ਜਿਹੜੀ ਦਲਾਲੀ ਕਰਦਾ ਸੰਸਾਰੀ ਤੌਰ 'ਤੇ ਨਹੀਂ, ਤੂੰ ਤਾਂ ਦਲਾਲੀ ਅੱਗੇ ਦੀ ਕਰਨ ਡਿਆ। ਅਤੇ ਜੇ ਤੂੰ ਦਲਾਲੀ ਵਿੱਚ ਆਪਣਾ ਜ਼ਿੰਮੇਵਾਰੀ ਨਾ ਨਾ ਨਿਭਾ ਸਕਿਆ, ਫਿਰ ਵੱਢੀਆਂ ਹੱਥ, ਫਿਰ ਤੂੰ ਵੇਖ ਲਾ ਵੀ ਤੇਰੇ ਨਾਲ ਕੀ ਨਿਬੜਨੀ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਭੋਜਨ ਪਾਓ, ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ, ਗਲ ਸੰਗਲ ਸਿਰ ਮਾਰੇ ਉਭੋ। ਉਹ ਗੱਲ ਤੇ ਸੱਜਣਾ ਇਹ ਹੈ ਤੇਰੇ ਕਰਮਾਂ ਦੀ, ਜਿੱਦਾਂ ਦੇ ਕਰਮ ਹੋਣਗੇ ਉਹਦੇ ਅਨੁਸਾਰ। ਕਹਿੰਦੇ ਉੱਥੇ ਫਿਰ ਕੋਈ ਆਦਰ ਭਾਉ ਨਹੀਂ, ਕੋਈ ਭੋਜਨ ਨਹੀਂ ਪੁੱਛਣਾ, ਕਿਸੇ ਠੰਡਾ ਪਾਣੀ, ਕਿਸੇ ਨੇ ਕੱਪੜਾ, ਕਿਸੇ ਨੇ ਸ਼ਿੰਗਾਰ ਦੀਆਂ ਵਸਤੂਆਂ ਨਹੀਂ ਪੁੱਛਣੀਆਂ। ਉੱਥੇ ਤੇ ਤੇਰੇ ਕਰਮ ਨੇ, ਤੇ ਤੇਰੇ ਕਰਮਾਂ ਅਨੁਸਾਰ ਫਿਰ ਭੋਗਣਾ ਪਏਗਾ। ਜੇ ਕਰਮ ਮਾੜੇ ਹੋਏ ਫਿਰ ਗਲ ਦੇ ਵਿੱਚ ਸੰਗਲ, ਸਿਰ ਦੇ ਉੱਤੇ ਮਾਰ ਹੋਏਗੀ, ਇਦੂ ਬਿਨਾਂ ਕੁਛ ਨਹੀਂ। ਗਲ ਸੰਗਲ ਸਿਰ ਮਾਰੈ ਉਭਾਓ, ਨਾ ਦੀਸੈ ਘਰ ਬਾਰੋ, ਕੋਈ ਘਰ ਨਹੀਂ ਦੱਸਣਾ, ਕੋਈ ਬਾਰ ਨਹੀਂ ਦੱਸਣਾ। ਉੱਥੇ ਤੇ ਭਾਈ ਤੇਰੇ ਕੀਤੇ ਕਰਮਾਂ ਦੀ ਨਿਬੇੜਾ ਹੋਣਾ, ਤੇ ਉਹਦੇ ਅਨੁਸਾਰ ਹੀ ਫਿਰ ਫਲ ਭੋਗੇ।

0: ਬੀਜੇ ਹੋਣ ਤਾਂ ਪੁੰਗਰਦੇ ਨੇ, ਜੇ ਜਿਉਂਦਿਆਂ ਜੀ ਬੀਜੇ ਹੋਣ, ਮਰਨ ਤੋਂ ਮਗਰੋਂ ਬੀਜੇ ਹੋਏ ਕਦੇ ਪੁੰਗਰਦੇ ਨਹੀਂ। ਮਰਨ ਤੋਂ ਮਗਰੋਂ ਬੀਜੇ ਥੋੜ੍ਹੀ ਪੁੰਗਰਦੇ ਨੇ। ਜਿਵੇਂ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਵਚਨ ਆਪਾਂ ਪੜ੍ਹਦੇ ਹਾਂ ਨਾ, ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂੰ ਰੁੱਤ ਹੋਏ। ਇੱਕ ਹੋਵੇ ਅਤੇ ਤਾਂ ਉੱਗ, ਬੀਜ ਸਬੂਤਾ ਹੋਵੇ ਅਤੇ ਉੱਗੇ, ਦਲਿਆ ਵੀ ਕਦੇ ਉੱਗਿਆ, ਦਲਿਆ ਬੀਜ ਵੀ ਕਦੇ ਉੱਗਿਆ। ਇੱਕ ਹੋਏ ਫਿਰ ਰੁੱਤ ਵੀ ਚਾਹੀਦੀ ਹੈ, ਰੁੱਤ ਵੀ ਚਾਹੀਦੀ ਹੈ ਬੀਜਣ ਵਾਸਤੇ, ਜ਼ਮੀਨ ਦੀ ਵੱਤਰ ਵੀ ਚਾਹੀਦੀ ਹੈ ਬੀਜਣ ਵਾਸਤੇ, ਅਤੇ ਜੇ ਨਾ ਹੋਵੇ ਫਿਰ ਕਦੇ ਉੱਗਰਦਾ ਨਹੀਂ। ਆ ਜਿਉਂਦੇ ਜੀ ਸਾਡੇ ਕੋਲ ਮੌਕਾ ਹੈ, ਵੇਲਾ, ਵੱਤਰ ਵੀ ਹੈ, ਬੀਜ ਲਾਂਗੇ ਅਤੇ ਪੁੰਗਰ ਖੜੋਵੇਗਾ। ਜਦੋਂ ਅਸੀਂ ਇੱਥੋਂ ਚਲੇ ਗਏ, ਮਤਲਬ ਜੀਵ ਕੂਚ ਕਰ ਗਿਆ, ਚਲਾਣਾ ਕਰ ਗਿਆ, ਮਗਰੋਂ ਅਸੀਂ ਥੋੜ੍ਹੀ ਬੀਜਣਾ, ਮਗਰੋਂ ਟੱਬਰ ਬੀਜ ਰਿਹਾ, ਟੱਬਰ ਦਾ ਬੀਜਿਆ ਸਾਨੂੰ ਨਹੀਂ ਮਿਲਣਾ, ਉਹ ਸਾਨੂੰ ਨਹੀਂ ਮਿਲਣਾ, ਉਹ ਉਹਨਾਂ ਨੂੰ ਹੀ ਮਿਲਣਾ ਜੋ ਉਹਨਾਂ ਜਿਨ੍ਹਾਂ ਨੇ ਬੀਜਿਆ। ਕਰਮਾਂ ਦਾ ਬੀਜ ਤਾਂ ਇੱਕ ਐਸਾ ਬੀਜ ਹੈ ਜਿਹੜਾ ਬੀਜਦਾ ਹੈ ਉਹਨੂੰ ਹੀ ਮਿਲਦਾ, ਕਿਸੇ ਦਾ ਬੀਜਿਆ ਦੂਜੇ ਨੂੰ ਨਹੀਂ ਮਿਲਦਾ। ਕਰਮਾਂ ਦਾ ਬੀਜ, ਕਰਮ ਰੂਪੀ ਬੀਜ ਐਸਾ ਜੋ ਬੀਜੇਗਾ ਉਹ ਵੱਢੇਗਾ। ਮੈਂ ਬੀਜਾਂ, ਮੈਂ ਵੱਢਾਂਗਾ, ਮੇਰਾ ਬੀਜਿਆ ਨਾ ਮੇਰੇ ਬਾਪੂ ਨੇ ਵੱਢਣਾ, ਨਾ ਮੇਰੀ ਬੇਬੇ ਨੇ ਵੱਢਣਾ, ਨਾ ਮੇਰੀ ਔਲਾਦ ਨੇ ਵੱਢਣਾ। ਮੈਂ ਬੀਜਿਆ, ਮੈਂ ਵੱਢਾਂਗਾ। ਔਲਾਦ ਬੀਜੇਗੀ, ਔਲਾਦ ਵੱਢੇਗੀ, ਬੇਬੇ ਬਾਪੂ ਨੇ ਬੀਜਿਆ ਉਹ ਵੱਢਣ। ਕਰਮ ਉੱਪਰ ਜਦੋਂ ਨਿਬੜਦੀ ਹੈ ਫਿਰ ਬੀਜਣ ਵਾਲੇ ਨਾਲ ਹੀ ਨਿਬੜਦੀ ਹੈ। ਸਤਿਗੁਰੂ ਕਹਿੰਦੇ ਭਾਈ ਇਬਕੇ ਰਾਹੇ ਜੰਮਣ ਨਾਹੀਂ, ਉਦੋਂ ਬੀਜਿਆ ਫਿਰ ਥੋੜ੍ਹੀ ਜੰਮਦਾ। ਪਸ਼ੂ ਤਾਣੇ ਸਿਰ ਭਾਰੋ, ਉਦੋਂ ਪਿਆ ਪਛਤਾਉਂਦਾ ਹੀ ਹੈ ਜੀਵ, ਉਦੋਂ ਸਿਰ 'ਤੇ ਭਾਰ ਹੀ ਹੁੰਦਾ। ਇਹ ਨਹੀਂ ਭਾਈ ਮੈਂ ਚਲੇ ਜਾਵਾਂਗਾ, ਮੇਰੇ ਮਗਰੋਂ ਤੁਸੀਂ ਆਹ ਕੰਮ ਕਰ ਦਿਓ, ਇਹਦਾ ਫਲ ਮੈਨੂੰ ਮਿਲ ਜਾਏਗਾ। ਇਬਕੇ ਰਾਹੇ ਜੰਮਣ ਨਾਹੀਂ, ਜੰਮਣ ਦਾ ਭਾਵ ਇੱਥੇ ਪੁੰਗਰਨਾ। ਇਬਕੇ ਰਾਹੇ ਉਸ ਵੇਲੇ, ਉਸ ਵੇਲੇ ਬੀਜਿਆ ਫਿਰ ਉਹਨੂੰ ਨਹੀਂ ਮਿਲਦਾ ਜਿਹਦਾ ਨਾਂ ਲੈ ਲੈ ਕੇ ਬੀਜ ਰਹੇ ਆ, ਮਿਲਦਾ ਉਹਨੂੰ ਹੀ ਆ ਜਿਹੜਾ ਬੀਜ ਰਿਹਾ ਹੈ ਕਿਸੇ ਦਾ। ਹਾਂ, ਬਾਹਰੀ ਤੌਰ 'ਤੇ ਫਸਲ ਬੀਜੋ, ਬੀਜਣ ਵਾਲਾ ਕੋਈ ਹੋਰ ਹੁੰਦਾ, ਵੱਢਣ ਵਾਲਾ ਕੋਈ ਹੋਰ ਹੈ, ਖਾਣ ਵਾਲਾ ਕੋਈ ਹੋਰ ਹੈ, ਪਰ ਕਰਮਾਂ ਦੀ ਫਸਲ ਜਿਹੜਾ ਬੀਜਣ ਵਾਲਾ ਹੈ ਉਹੀ ਵੱਢਣ ਵਾਲਾ ਹੈ ਅਤੇ ਉਹੀ ਖਾਣ ਵਾਲਾ ਹੈ, ਕੋਈ ਦੂਜਾ ਨਹੀਂ। ਜਦੋਂ ਕਰਮਾਂ ਦੇ ਉੱਤੇ ਆ ਕੇ ਨਿਬੇੜਾ ਹੁੰਦਾ ਫਿਰ ਸਾਹਿਬ ਕਹਿੰਦੇ ਇਬਕੇ ਰਾਹੇ ਜੰਮਣ ਨਾਹੀਂ, ਪਸ਼ੂ ਤਾਣੇ ਸਿਰ ਭਾਰੋ, ਸਿਰ 'ਤੇ ਭਾਰ ਸਿਵਾਏ ਪਛਤਾਵੇ ਤੋਂ ਫਿਰ ਕੁਝ ਵੀ ਨਹੀਂ ਰਹਿ ਜਾਂਦਾ। ਬਿਨ ਸੱਚੇ ਕੋ ਬੇਲੀ ਨਾਹੀਂ, ਕਹਿੰਦੇ ਭਾਈ ਸੱਚ ਤੋਂ ਬਿਨਾਂ ਕੋਈ ਮਿੱਤਰ ਨਹੀਂ ਬਣਦਾ, ਪਰਮਾਤਮਾ ਤੋਂ ਬਿਨਾਂ ਕੋਈ ਮਿੱਤਰ ਨਹੀਂ ਬਣਦਾ। ਸੱਚਾ ਇਹ ਵਿਚਾਰੋ, ਮਾਲਕ ਕਹਿੰਦੇ ਸੱਚੀ ਵਿਚਾਰ ਵੀ ਇਹ ਹੈ, ਜੇ ਮਿੱਤਰ ਬਣਦਾ ਤਾਂ ਸੱਚ ਹੀ ਬਣਦਾ, ਉਹਦੇ ਤੋਂ ਬਿਨਾਂ ਕੋਈ ਮਿੱਤਰ ਨਹੀਂ ਬਣਦਾ। ਪਿਆ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਬਾਹਰੀ ਤੌਰ 'ਤੇ ਜਿੰਨੇ ਮਰਜ਼ੀ ਮਿੱਤਰ ਦੋਸਤ ਇਕੱਠੇ ਕਰ ਲਓ, ਜਿੱਦਣ ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਨੂੰ ਮੱਤ ਦਿੱਤੀ ਸੀ ਉਦਣ ਇਹ ਹੀ ਕਿਹਾ ਸੀ, ਸੱਜਣਾ ਤੀਜੇ ਮਿੱਤਰ ਨੇ ਸਾਥ ਦੇਣਾ, ਪਹਿਲੇ ਦੋਵਾਂ ਨੇ ਤਾਂ ਇੱਥੇ ਹੀ ਰਹਿ ਜਾਣਾ। ਨਾ ਤੇਰੇ ਸਰੀਰ ਨਾਲ ਬਣੇ ਜਿਹੜੇ ਮਿੱਤਰ ਉਹਨਾਂ ਨੇ, ਨਾ ਤੇਰਾ ਧਨ ਰੂਪੀ ਮਿੱਤਰ ਉਹਨੇ ਕੁਝ ਨਹੀਂ ਤੇਰਾ ਸਾਥ ਦੇਣਾ। ਤੇਰਾ ਮਿੱਤਰ ਉਹ ਹੈ ਤੇਰੇ ਕਰਮ, ਜਿਨ੍ਹਾਂ ਨੇ ਤੇਰੇ ਨਾਲ ਨਿਭਣਾ। ਇਸ ਕਰਕੇ ਇਸ ਮਿੱਤਰ ਨਾਲ ਚੰਗੀ ਬਣਾ ਕੇ ਰੱਖ, ਇਹ ਮਿੱਤਰ ਨਾਲ ਨਾ ਵਿਗਾੜੀ। ਧਨ ਰੂਪੀ ਮਿੱਤਰ ਨਾਲ ਤਾਂ ਜਿੰਨੀ ਮਰਜ਼ੀ ਵਿਗੜ ਜਾਏ ਉਹ ਤਾਂ ਫਿਰ ਬਣ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰਕ ਤੌਰ 'ਤੇ ਸਾਖ ਸੰਬੰਧੀ ਇਹ ਵੀ ਉਸੇ ਤਰ੍ਹਾਂ, ਪਰ ਇਹ ਸਾਰੇ ਭਾਈ ਰਾਹ ਵਿੱਚ ਹੀ ਛੱਡਣ ਵਾਲੇ ਨੇ। ਜੇ ਨਿਭਣ ਵਾਲੇ ਨੇ ਤਾਂ ਫਿਰ ਕਰਮ ਰੂਪੀ ਮਿੱਤਰ ਨੇ ਜਿਹੜੇ ਸਾਥ ਨਿਭਦੇ ਨੇ, ਜਿਹੜੇ ਸਾਥ ਨਿਭਦੇ। ਕਹਿੰਦੇ ਸੱਚ ਤੋਂ ਬਿਨਾਂ ਕਿਸੇ ਸਾਥ ਨਹੀਂ ਨਿਭਣਾ, बिन साचे को बेली, बेली मतलब मित्र, ना ही कोई मित्र नहीं है, यही सच्चा विचार है।
1: बाबा रोवह सो जानिए है, मिल रोवह गुण सारे वार, रोवह माया मुठड़ी तंदड़ा रोवण हारे वार।
0: दो पावन पंक्तियां चौथे पदे दियां, तीसरे पदे की संपूर्णता हुई, चौथा पदा आरंभ किया। ये ना गुरु साहब ने दो पंक्तियां जिहड़ियां पहलियां, इन्हां विच रोण की गल की, एक रोने नूं चंगा कहा ते एक रोने नूं गुरु साहब कूड़ पसारा कह रहे हैं। मालक कहिंदे ओ रोना चंगा है, किहड़ा जेड़ा मिल के ना जीव इकट्ठे हो के ते अकाल पुरख परमेश्वर दे गुणा नूं चेते करदिआं होइआं अपने तन दा बिरहा रोंदे ने, वो चंगा है। रोवै रवहै सो जाणीए, मिल रोवै गुण सार रेवा, इस करके रो रहे ने वी अहीं गुणा दी सार जाणीए, अकाल पुरख दे गुण जाणीए, ओदी वड्याई करिए, ओदा जस करिए, ओदी शोभा। कहिंदे ए रोणा अते बोलना, रोवे रवे रवे बोलना रवना, जां इहनूं इदां कह लो भी उच्ची उच्ची चीकना ना, कूका मारदे चीकदे जदों कोई जीव चढ़ाई करदा, नाले वैण पाउंदे नाले रोंदे नाले ओदे गुणां नूं चेते करदे भी इस गल्लों चंगा हुंदा ना, किन्ने तरह दे उत्थे फिर कर्म कीते जां। मालक कहिंदे जे रोणा है ते जे बोलना ना की करिया कर, अपने तन दा बिरहा रोया कर ते रब दे गुण बोलिया कर, आ रोना तेरा चंगा होएगा। ये ठीक है भी तू रोया कर अपने तन दा वैराग, रोया कर रविया कर बोलिया कर, उची उची कूकिया कर, अकाल पुरख दे गुणा नू उदे जस नू कूकिया कर, ये ते होएगा चंगा। पर दूजा कहिंदे रोवे माया मुठड़ी तंदड़ा रोवण हारेवा, कहिंदे दूजे ये भी ने जिहड़े रोंदे ने पर उन्हां दा रोना कली माया पिछे ही है। उन्हां दा रोना की है? कहिंदे जिहड़ी सृष्टि माया दी मोही होई है ना, आ संसार जिहड़ा माया दा मोया होया है, ये भी रोंदा है, पर इन्हां दा रोना की है? वह जग दे धंदियां नूं रोंदे ने, वह इस करके नहीं रोंदे भी वह चले गया, सिर्फ इस करके रोंदे जगत दे धंदे भी हुण इन्हां धंदियां नूं कौन नबेड़ेगा। जिवें आम करके आपां एक विचार करते हैं भी बापू घर दे विच बैठा सी, टब्बर बेफिकर हो के तुरिया जांदा जिथे मर्जी, बजुर्ग बैठे करे परिवार जिथे मर्जी तुरिया जा, पता भी ना कोई ताला लाउण दी चिंता ना किसे होर डर भी बजुर्ग करे ने, ते जे वह बजुर्ग चढ़ाई कर जे हुण इस करके थोड़ी रोया जांदा भी बजुर्ग चढ़ाई कर गया, रोया तो इस करके जांदा भी हुण घर नूं ताला लाउणा पिया करना, रोया तो इस करके जांदा भी चंगा सी भाई घर दी राखी रहिंदी सी हुण राखी कौण करेगा, रोया तो इस करके जांदा हुण संभालेगा कौण, हुण घर दे दरवाजे ते चौकीदारी कौण करेगा, और रोया ते चौकीदारी नूं जांदा है, इस करके नहीं रोया जांदा भी बजुर्ग चले गया, रोया इस करके जांदा भी चौकीदारी कौन करे। जे बजुर्ग दे जान नूं रोण दी गल करिए ते पता सी वी इक ना इक दिन इन्हां ने चले जाणा है, उत्थे रोना नहीं, रोना इस गल दा वी हुण असी किवें जावांगे। खैर साहिब कहिंदे रोवै माया मुठड़ी, ये संसार ये सृष्टि माया दी ठगी होई रोंदी है, तंदड़ा रोवण हारेवा, ओ तंदियां नूं रोया जांदा है, बंदियां नूं नहीं रोया जांदा, तंदियां नूं रोया जांदा, मनुख नूं थोड़ी रोया जांदा, मनुख दे कर्मां नूं रोया जांदा। आम करके वेख लो जदों कोई प्राणी चढ़ाई करदा वैण पैंदे ना, जदों वैण पाउंदे वो वैण पाउण वाले नाले भी कही जांदे भी आह काम हुण कौण करेगा, आह काम हुण कौण, काम नाल गणाई भी जांदे भी जिहड़े तूं करदा से हुण करेगा कौण, ਧੰਦੜਾ ਰੋਵਣ ਹਾਰੇ ਵਾਹ, ਧੰਦੇ ਨੂੰ ਰੋਇਆ ਜਾਂਦਾ, ਕੰਮਾਂ ਨੂੰ ਰੋਇਆ ਜਾਂਦਾ ਜੀ, ਬੰਦੇ ਨੂੰ ਨਹੀਂ ਰੋਇਆ ਜਾਂਦਾ। ਔਰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਬੰਦੇ ਨੂੰ ਕੋਈ ਵੀ ਨਹੀਂ ਰੋਂਦਾ। ਕੋਈ ਕੋਈ ਟਾਵਾਂ ਹੋ ਸਕਦਾ ਜਿਹਨੂੰ ਆਪਣੇ ਪਰਿਵਾਰ ਦੇ ਜੀ ਦੇ ਮੋਹ ਹੋਵੇ, ਜੀ ਦੇ ਵਿਛੜਨ ਦਾ ਦੁੱਖ ਹੋਵੇ, ਹੋ ਸਕਦਾ। ਪਰ ਜੇ ਬਹੁਤੀ ਗੱਲ ਕਰਾਂਗੇ ਤਾਂ ਫਿਰ ਰੋਇਆ ਤੇ ਧੰਦਿਆਂ ਨੂੰ ਜਾਂਦਾ, ਕਰਮਾਂ ਨੂੰ ਰੋਇਆ ਜਾਂਦਾ। ਜੇ ਕੋਈ ਵੱਡਾ ਚੜ੍ਹਾਈ ਕਰ ਜੇ ਉੱਥੇ ਰੋਂਦਿਆਂ, ਤੂੰ ਛੋਟੇ ਨੂੰ ਸਿਖਾ ਕੇ ਜਾਂਦਾ, ਹੁਣ ਉਹ ਕੰਮ ਸੰਭਾਲੇਗਾ ਕਿਹੜਾ, ਉਹਨੂੰ ਪਤਾ ਕੁਝ, ਕਿੰਨਾ ਕੁਝ ਆਖਿਆ ਜਾਂਦਾ, ਵਹਿਣ ਪਾਉਂਦੇ ਆ। ਮਾਲਕ ਕਹਿੰਦੇ ਇਹ ਸਾਰਾ ਝੂਠਾ ਪਸਾਰਾ ਹੀ ਹੈ ਭਾਈ, ਝੂਠਾ ਪਸਾਰਾ ਹੈ, ਇੱਥੇ ਸੱਚ ਕੁਝ ਨਹੀਂ, ਇੱਥੇ ਸਿਰਫ ਝੂਠ ਦਾ ਪਸਾਰਾ। ਕਿਉਂਕਿ ਸ੍ਰਿਸ਼ਟੀ ਜਿੰਨੀ ਹੈ, ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਮਾਇਆ ਮੁੱਠੜੀ, ਧੰਦੇ ਧੰਦੇ ਦੇ ਵਿੱਚ ਉਲਝੀ ਹੋਈ, ਧੰਦੜਾ ਰੋਵਣ ਹਾਰੇ ਵਾ, ਇਹਦੇ ਤੋਂ ਬਿਨਾਂ ਕੁਝ

ਅਤੇ ਫਿਰ ਜੀ ਗੁਰੂ ਸਾਹਿਬ ਜੀ ਨੇ ਨਾਲ ਜ਼ਿਕਰ ਕੀਤਾ, ਜਿਉਂ ਬਾਜ਼ੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ। ਬਾਜ਼ੀਗਰ ਬਾਜ਼ੀ ਪਾਉਂਦਾ ਹੈ, ਉਹ ਬਾਜ਼ੀ ਪਾਉਣ ਵਾਲੇ ਨੂੰ ਪਤਾ ਹੈ ਵੀ ਜੋ ਮੈਂ ਕਰ ਰਿਹਾ ਇਹ ਸਿਰਫ ਇੱਕ ਵਿਖਾਵਾ ਹੈ, ਔਰ ਉਸ ਬਾਜ਼ੀਗਰ ਦੀ ਪਾਈ ਹੋਈ ਬਾਜ਼ੀ ਨੂੰ ਵੇਖਣ ਵਾਲਾ ਵੀ ਜਾਣਦਾ ਵੀ ਇਹ ਸਿਰਫ ਇੱਕ ਵਿਖਾਵਾ ਹੈ, ਨਾਟਕ ਹੈ। ਦੋਵੇਂ ਜਾਣਦੇ ਨੇ, ਐਕਟਰ ਵੀ ਜਾਣਦਾ ਵੀ ਮੈਂ ਨਾਟਕ ਕਰ ਰਿਹਾ, ਐਕਟਿੰਗ ਵੇਖਣ ਵਾਲਾ ਵੀ ਜਾਣਦਾ ਵੀ ਮੈਂ ਨਾਟਕ ਵੇਖ ਰਿਹਾ, ਪਰ ਦੋਵਾਂ ਵਿੱਚ ਫਰਕ ਹੈ। ਜਿਹੜਾ ਕਰਨ ਵਾਲਾ ਹੈ, ਨਾਟਕ ਕਰਨ ਵਾਲਾ ਹੈ, ਉਹ ਨਾਟਕ ਕਰ ਇੱਦਾਂ ਰਿਹਾ ਵੀ ਵੇਖਣ ਵਾਲੇ ਨੂੰ ਲੱਗੇ ਵੀ ਇਹ ਸੱਚ ਹੀ ਹੈ, ਉਹ ਉਦਾਂ ਨਾਟਕ ਕਰਦਾ, ਤੇ ਜਿਹੜਾ ਵੇਖਣ ਵਾਲਾ ਉਹ ਸੱਚਮੁੱਚ ਇੱਦਾਂ ਵੇਖਦਾ ਵੀ ਜਿਵੇਂ ਸੱਚ ਹੀ ਹੈ, ਜਿਵੇਂ ਸੱਚ ਹੈ। ਤੁਸੀਂ ਨਾਟਕ ਚੱਲ ਰਿਹਾ, ਵੇਖਣ ਵਾਲਾ, ਦੋਵੇਂ ਹਾਲਾਤ, ਜੇ ਖੁਸ਼ੀ ਆਈ ਬੜਾ ਖੁਸ਼ ਹੋਇਆ, ਗਮੀ ਆਈ ਬਾਹਰ ਬੈਠਾ ਰੋਈ ਵੀ ਜਾਂਦਾ, ਪਤਾ ਇਹ ਵੀ ਹੈ ਵੀ ਸਾਹਮਣੇ ਨਕਲੀ ਚੱਲ ਰਿਹਾ ਸਾਰਾ ਕੁਛ, ਸਭ ਕੁਛ ਝੂਠ ਹੈ। ਹੁਣ ਐਕਟਿੰਗ ਕਰਨ ਵਾਲੇ ਨੇ ਤਾਂ ਐਕਟਿੰਗ ਹੀ ਕੀਤੀ ਹੈ ਨਾ, ਸਾਨੂੰ ਵੀ ਪਤਾ ਵੀ ਐਕਟਿੰਗ ਨਾਟਕ ਕਰ ਰਹੇ ਨੇ, ਇਹਨਾਂ ਨੇ ਇੱਥੇ ਨਾਟਕ ਕੀਤਾ, ਇਦੂ ਅੱਗੇ ਇਹਨਾਂ ਨੇ ਦੂਜਾ ਬਣਾ ਲੈਣਾ, ਫਿਰ ਤੀਜਾ ਬਣਾ ਲੈਣਾ, ਹੈ ਨਾਟਕ ਹੀ। ਪਰ ਵੇਖਣ ਵਾਲੇ ਨੂੰ ਵਿਖਾਇਆ ਇੱਦਾਂ ਗਿਆ ਵੀ ਸੱਚ ਹੀ ਹੈ, ਔਰ ਵੇਖਣ ਵਾਲਾ ਇੰਨਾ ਕੁ ਜ਼ਿਆਦਾ ਖੁੱਭ ਗਿਆ ਉਹਦੇ ਵਿੱਚ, ਉਹਨੇ ਉਹ ਮਹਿਸੂਸ ਕਰਨਾ ਸ਼ੁਰੂ ਕਰ ਲਿਆ, ਮਹਿਸੂਸ ਕਰਨ ਲੱਗ ਪਿਆ, ਔਰ ਜਦੋਂ ਮਹਿਸੂਸ ਕਰਨ ਲੱਗ ਪਿਆ ਉਦੋਂ ਉਹਨੂੰ ਇਹ ਲੱਗਣ ਲੱਗ ਪਿਆ ਵੀ ਇੱਥੇ ਰੋਣਾ ਵੀ ਸੱਚ ਹੈ, ਇੱਥੇ ਹੱਸਣਾ ਵੀ ਸੱਚ ਹੈ, ਉਹ ਨਾਲ ਨਾਲ ਰੋਈ ਵੀ ਜਾਂਦਾ, ਹੱਸੀ ਵੀ ਜਾਂਦਾ। ਗੁਰੂ ਸਾਹਿਬ ਕਹਿੰਦੇ ਵੀ ਜਿਉਂ ਬਾਜ਼ੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ, ਜਿਵੇਂ ਬਾਜ਼ੀਗਰ ਦੀ ਪਾਈ ਹੋਈ ਬਾਜ਼ੀ ਵਿੱਚ ਵੇਖਣ ਵਾਲਾ ਭਰਮ ਜਾਂਦਾ, ਭਰਮ ਜਾਂਦਾ ਵੇਖਣ ਵਾਲਾ, ਜਦਕਿ ਜਦੋਂ ਵੇਖਣ ਲੱਗਾ ਸੀ ਉਹ ਇਸ ਕਰਕੇ ਵੇਖਣ ਲੱਗਾ ਸੀ ਵੀ ਤਮਾਸ਼ਾ ਵੇਖੀਏ, ਪਰ ਉਹ ਤਮਾਸ਼ਾ ਵੇਖਦਾ ਵੇਖਦਾ ਭਰਮ ਵਿੱਚ ਭੁੱਲ ਗਿਆ, ਉਹਦੇ ਨਾਟਕ ਨੂੰ ਵੇਖਦਾ ਵੇਖਦਾ ਉਹ ਖੁਦ ਆਪਣੇ ਆਪ ਨੂੰ ਉਸ ਥਾਂ 'ਤੇ ਰੱਖ ਕੇ ਸੋਚਣ ਲੱਗ ਪਿਆ, ਜਦੋਂ ਸੋਚਣ ਲੱਗ ਪਿਆ ਉਹਦੇ ਵਿੱਚ ਮਗਨ ਹੋ ਗਿਆ, ਉਲਝ ਗਿਆ। ਇੱਦਾਂ ਹੀ ਇਹ ਸਾਰੀ ਖੇਡ ਹੈ, ਬਾਜ਼ੀਗਰ ਅਕਾਲ ਪੁਰਖ ਹੈ, ਉਹਨੇ ਬਾਜ਼ੀ ਪਾਈ ਹੈ, ਸੰਸਾਰ ਸਾਰਾ ਹੀ ਬਾਜ਼ੀ ਪਾਉਣ ਵਾਲਾ ਵੀ ਹੈ ਔਰ ਵੇਖਣ ਵਾਲਾ ਵੀ ਹੈ। ਅਸੀਂ ਹਾਂ ਇਸੇ ਬਾਜ਼ੀ ਦਾ ਹਿੱਸਾ, ਅਸੀਂ ਵੇਖ ਵੀ ਰਹੇ ਹਾਂ ਔਰ ਬਾਜ਼ੀਆਂ ਪਾ ਵੀ ਰਹੇ ਹਾਂ, ਅੱਜ ਮੇਲੇ ਵਿੱਚ ਅਸੀਂ ਖੇਡ ਵੀ ਰਹੇ ਹਾਂ ਅਤੇ ਵੇਖ ਵੀ ਰਹੇ ਹਾਂ, ਦੋਵੇਂ ਚੀਜ਼ਾਂ ਹੀ ਨੇ ਨਾ। ਜਿਵੇਂ ਜਿਹੜਾ ਨਾਟਕ ਕਰਨ ਵਾਲਾ, ਜਿਹਨੇ ਨਾਟਕ ਕੀਤਾ ਉਹ ਕਰਨ ਤੋਂ ਮਗਰੋਂ, ਰੋਲ ਅਦਾ ਕਰਨ ਤੋਂ ਮਗਰੋਂ ਮੁੜ ਕੇ ਵੇਖਦਾ ਵੀ ਹੈ ਵੀ ਮੈਂ ਰੋਲ ਕਿੱਦਾਂ ਦਾ ਕੀਤਾ, ਉਹ ਵੇਖਦਾ ਵੀ ਹੈ। ਇਸੇ ਤਰ੍ਹਾਂ ਅਸੀਂ ਰੋਲ ਅਦਾ ਵੀ ਕਰ ਰਹੇ ਹਾਂ ਅਤੇ ਰੋਲ ਵੇਖ ਵੀ ਰਹੇ ਹਾਂ, ਪਰ ਹੈ ਇੱਕ ਭਰਮ ਹੀ ਹੈ। ਸੱਚ ਇਹ ਹੀ ਹੈ ਕਿ ਅਸੀਂ ਕੁਝ ਸਮੇਂ ਬਾਅਦ ਇਸ ਖੇਡ ਦੇ ਵਿੱਚੋਂ ਚਲੇ ਜਾਣਾ, ਉਸ ਬਾਜ਼ੀਗਰ ਨੇ ਸਮੇਟ ਲੈਣਾ ਸਾਰਾ ਕੁਛ, ਸਾਰਾ ਕੁਝ ਸਮੇਟ ਲੈਣਾ, ਸੱਚ ਇਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਭਾਈ ਬਾਜ਼ੀਗਰ ਨੇ ਇਹ ਸਾਰੇ ਦੇ ਸਾਰੇ ਸੰਸਾਰ ਨੂੰ ਭਰਮ ਦੇ ਵਿੱਚ ਭੁਲਾਇਆ ਹੋਇਆ, ਔਰ ਝੂਠ ਮੁੱਠੀ ਅਹੰਕਾਰੋ, ਅਤੇ ਇਹ ਜਿਹੜੀ ਸ੍ਰਿਸ਼ਟੀ ਹੈ ਨਾ ਇਹ ਝੂਠ ਦੇ ਵਿੱਚ ਫਸੀ ਹੋਈ, ਅਹੰਕਾਰ ਵਿੱਚ ਉਲਝੀ ਹੋਈ, ਠੱਗੀ ਜਾ ਰਹੀ ਹੈ, ਸਾਰੀ ਸ੍ਰਿਸ਼ਟੀ ਠੱਗੀ ਜਾ ਰਹੀ। ਅਤੇ ਕਈ ਵਾਰੀ ਤਾਂ ਬਾਜ਼ੀਗਰ ਬਾਜ਼ੀ ਪਾਉਂਦਾ ਵੇਖਣ ਵਾਲਿਆਂ ਨੂੰ ਠੱਗ ਕੇ ਵੀ ਲੈ ਜਾਂਦਾ ਹੈ, ਵੇਖਣ ਵਾਲਿਆਂ ਨੂੰ ਲੁੱਟ ਵੀ ਲੈ ਜਾਂਦਾ। ਅਤੇ ਸਤਿਗੁਰੂ ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਵਰ ਰੂਪੀ ਬਾਜ਼ੀਗਰ ਨੇ ਜਿਹੜੀ ਬਾਜ਼ੀ ਪਾਈ ਨਾ, ਉਹਦੇ ਵਿੱਚ ਸਾਰਾ ਸੰਸਾਰ ਹੀ ਲੁੱਟਿਆ ਜਾ ਰਿਹਾ,
ਠੱਗਿਆ ਜਾ ਰਿਹਾ ਨਾ, ਜਿਹੜਾ ਇਸ ਬਾਜ਼ੀ ਵਿੱਚ ਭਰਮ ਗਿਆ ਉਹ ਠੱਗਿਆ ਗਿਆ। ਸੁਚੇਤਤਾ ਇਹ ਰੱਖਣੀ ਪਏਗੀ ਵੀ ਇੱਕ ਬਾਜ਼ੀ ਹੈ, ਅਸੀਂ ਇਸੇ ਬਾਜ਼ੀ ਦਾ ਹਿੱਸਾ ਹਾਂ, ਸਾਨੂੰ ਖਿਡਾਉਣ ਵਾਲਾ ਕੋਈ ਹੋਰ ਹੈ, ਔਰ ਜਿਹੜਾ ਸਾਨੂੰ ਖਿਡਾਉਣ ਵਾਲਾ ਹੈ ਉਹਨੇ ਜਿੱਦਣ ਸਾਨੂੰ ਖਿਡਾਉਣਾ ਬੰਦ ਕਰਤਾ ਉੱਦਣ ਅਸੀਂ ਇਸ ਖੇਡ 'ਚੋਂ ਬਾਹਰ ਹੋ ਜਾਣਾ, ਅਸੀਂ ਇਸ ਖੇਡ 'ਚੋਂ ਬਾਹਰ ਹੋ ਜਾਣਾ। ਵੇਖਣ ਵਾਲੇ ਨੂੰ ਇਫੈਕਟ ਪੈਂਦਾ, ਵੇਖਣ ਵਾਲੇ 'ਤੇ ਪ੍ਰਭਾਵ ਪੈਂਦਾ, ਕਿਸੇ ਬਾਜ਼ੀ ਦਾ ਆਉਣਾ ਕਿਸੇ ਬਾਜ਼ੀ ਦਾ ਚਲੇ ਜਾਣਾ, ਪਰ ਬਾਜ਼ੀਗਰ 'ਤੇ ਕੋਈ ਪ੍ਰਭਾਵ ਨਹੀਂ ਹੈ, ਉਹ ਆਪੇ ਬਾਜ਼ੀਆਂ ਪਾਈ ਜਾਂਦਾ, ਆਪੇ ਉਸੇ ਕਠਪੁਤਲੀਆਂ ਨੂੰ ਚੁੱਕੀ ਵੀ ਜਾਂਦਾ, ਉਹਨੂੰ ਕੀ ਫਰਕ ਪੈਂਦਾ ਜੀ। ਜਿਵੇਂ ਇੱਕ ਫਿਲਮ ਬਣਾਉਣ ਵਾਲੇ ਡਾਇਰੈਕਟਰ ਨੂੰ ਕੋਈ ਫਰਕ ਨਹੀਂ ਪਿਆ, ਐਕਟਰ ਨੂੰ ਕੋਈ ਫਰਕ ਨਹੀਂ ਪਿਆ, ਉਹਨਾਂ ਨੂੰ ਰੋਲ ਦਿੱਤਾ, ਉਹਨਾਂ ਰੋਲ ਕੀਤਾ, ਉਹ ਬਾਹਰ ਆ ਗਏ, ਡਾਇਰੈਕਟਰ ਨੇ ਕਿਹਾ ਵੀ ਇੰਨਾ ਕੀ ਰੋਲ ਹੈ ਤੁਸੀਂ ਜਾਓ। ਵੇਖਣ ਵਾਲਾ ਬਾਹਰ ਰੋਈ ਵੀ ਜਾਂਦਾ, ਵੇਖਣ ਵਾਲਾ ਬਾਹਰ ਹੱਸੀ ਵੀ ਜਾਂਦਾ। ਵੇਖਣ ਵਾਲਾ ਰੋਈ ਵੀ ਜਾਂਦਾ, ਹੱਸੀ ਵੀ ਜਾਂਦਾ, ਨਾ ਉਹਨੂੰ ਐਕਟਿੰਗ ਕਰਨ ਵਾਲੇ ਨੂੰ ਫਰਕ ਪਿਆ, ਨਾ ਕਰਵਾਉਣ ਵਾਲੇ ਨੂੰ ਫਰਕ ਪਿਆ। ਇਸੇ ਤਰ੍ਹਾਂ ਅਕਾਲ ਪੁਰਖ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਬੜਾ ਫਰਕ, ਅਸੀਂ ਵੇਖ ਰਹੇ ਹਾਂ ਨਾ, ਸਾਨੂੰ ਬੜਾ ਫਰਕ ਪੈਂਦਾ। ਕੋਈ ਆਉਂਦਾ ਅਸੀਂ ਬੜੇ ਖੁਸ਼ ਹੁੰਦੇ, ਕੋਈ ਜਾਂਦਾ ਅਸੀਂ ਬੜਾ ਰੋਂਦੇ, ਫਰਕ ਸਾਨੂੰ ਪੈ ਰਿਹਾ। ਉਸ ਬਾਜ਼ੀਗਰ ਨੂੰ ਕੋਈ ਫਰਕ ਨਹੀਂ ਹੈ। ਝੂਠ ਮੁੱਠੀ ਅਹੰਕਾਰੋ, ਸ੍ਰਿਸ਼ਟੀ ਸਾਰੀ ਝੂਠ ਵਿੱਚ ਠੱਗੀ ਜਾ ਰਹੀ ਹੈ। ਫਿਰ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਨੇ ਨਾ ਆਪੇ ਮਾਰਗ ਪਾਵਣ ਹਾਰਾ, ਉਹ ਆਪੇ ਇਸ ਮਾਰਗ 'ਤੇ ਪਾਉਣ ਵਾਲਾ, ਸ੍ਰਿਸ਼ਟੀ ਨੂੰ ਸੰਸਾਰ ਨੂੰ ਆਪੇ ਰਾਹ 'ਤੇ ਪਾਉਣ ਵਾਲਾ ਹੈ, ਆਪੇ ਹੀ ਜੀਵਾਂ ਨੂੰ ਕਰਮਾਂ ਦੇ ਵਿੱਚ ਲਾਉਣ ਵਾਲਾ ਹੈ, ਆਪ ਹੀ ਹੈ ਉਹ। ਕਈਆਂ ਨੂੰ ਉਹ ਮਾਰਗ 'ਤੇ ਪਾ ਲੈਂਦਾ, ਕਈਆਂ ਨੂੰ ਭੁਲਾ ਲੈਂਦਾ ਹੈ, ਕਈਆਂ ਨੂੰ ਰਸਤਾ ਵਿਖਾ ਦਿੰਦਾ, ਕਈਆਂ ਨੂੰ ਉਜੜੇ ਪਾ ਦਿੰਦਾ ਹੈ, ਆਪ ਹੀ ਹੈ। ਆਪੇ ਕਰਨ ਕਰਾਵਣ ਯੋਗ, ਜੋ ਤਿਸ ਭਾਵੈ ਸੋਈ ਹੋਗ, ਉਸੇ ਰੂਪ 'ਚ ਕਹਿ ਲਓ। ਇੱਕ ਨਾ ਕਈਆਂ ਨੂੰ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਉਹਦੀ ਰਜ਼ਾ ਹੈ ਬਸ। ਆਪੇ ਆਪਣੀ ਮੌਜ ਦੇ ਵਿੱਚ ਜੀਵਾਂ ਨੂੰ ਭਰਮਾਈ ਵੀ ਜਾਂਦਾ, ਆਪੇ ਜੀਵਾਂ ਨੂੰ ਸਿੱਧੇ ਰਾਹ ਪਾਈ ਵੀ ਜਾਂਦਾ ਹੈ। ਜਿਨ੍ਹਾਂ ਨੂੰ ਸਿੱਧੇ ਰਾਹ ਪਾਉਂਦਾ ਹੈ ਉਹ ਜੀਵ ਇਸ ਝੂਠ ਪਸਾਰੇ ਨੂੰ ਸਮਝ ਲੈਂਦੇ ਨੇ, ਅਤੇ ਜਿਨ੍ਹਾਂ ਨੂੰ ਉਹ ਭਰਮਾਉਂਦਾ ਹੈ ਉਹ ਇਸੇ ਝੂਠ ਪਸਾਰੇ ਨੂੰ ਸੱਚ ਕਰਕੇ ਮੰਨੀ ਬੈਠੇ ਨੇ। ਜਿਨ੍ਹਾਂ ਨੂੰ ਮਾਰਗ ਪਾਇਆ ਉਹਨਾਂ ਨੇ ਸਮਝ ਲਿਆ ਵੀ ਪਸਾਰਾ ਸਾਰਾ ਝੂਠ ਹੀ ਹੈ। ਉਹਨਾਂ ਨੇ ਤਾਂ ਕਹਿਤਾ ਨਾ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ, ਉਹ ਤਾਂ ਕਹਿ ਉੱਠੇ ਉਹਨਾਂ ਨੇ ਤਾਂ ਕਿਹਾ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਨਾ, ਕੋਈ ਜਾਣੈ ਕੋਈ ਟਾਵਾਂ ਜਾਣਦਾ, ਕਵਨ ਈਹਾਂ ਜਗ ਮੀਤ, ਕੌਣ ਜਾਣਦਾ ਜਿਸ ਹੋਏ ਕਿਰਪਾਲ, ਜਿਹਦੇ ਉੱਤੇ ਉਹ ਕਿਰਪਾਲੂ ਹੁੰਦਾ। ਸੋਈ ਬਿੱਧ ਬੁੱਝੈ, ਉਹ ਇਸ ਵਿਧੀ ਨੂੰ ਸਮਝਦਾ। ਸੋਈ ਬਿੱਧ ਬੁੱਝੈ ਜਿਸ ਹੋਏ ਕਿਰਪਾਲ, ਸੋਈ ਬਿੱਧ ਬੁੱਝੈ, ਉਹਨੇ ਇਸ ਵਿਧੀ ਨੂੰ ਸਮਝਿਆ, ਇਸ ਵਿਧੀ ਨੂੰ ਜਾਣਿਆ। ਤਾਂ ਕਿ ਨਿਰਮਲ ਰੀਤ, ਉਹਦੀ ਜਿਉਣ ਦਾ ਤਰੀਕਾ ਬਦਲ ਜਾਂਦਾ, ਉਹਦੀ ਤੇ ਜਿਉਣ ਦੀ ਰੀਤੀ ਬਦਲ ਜਾਂਦੀ। ਰੀਤ ਮਤਲਬ ਨੀਤੀ ਢੰਗ, ਨਿਰਮਲ ਮੈਲ ਤੋਂ ਰਹਿਤ, ਜਿਹਨੇ ਸਮਝ ਲਿਆ ਉਹਦੇ ਜਿਉਣ ਦਾ ਸਲੀਕਾ ਬਦਲ ਗਿਆ। ਜਿਹਨੇ ਨਹੀਂ ਸਮਝਿਆ ਉਹ ਪਕੜ ਮਜ਼ਬੂਤ ਕਰਕੇ ਰੱਖਦਾ, ਜਿਹਨੇ ਸਮਝ ਲਿਆ ਉਹ ਪਕੜ ਛੱਡ ਦਿੰਦਾ, ਉਹ ਛੱਡ ਦਿੰਦਾ ਪਕੜ। ਹੁਣ ਜਿਵੇਂ ਆਪਾਂ ਸਫ਼ਰ ਤੈਅ ਕਰਨ ਵਾਸਤੇ ਕਿਸੇ ਸਾਧਨ ਦੀ ਵਰਤੋਂ ਕਰਨੀ, ਸਾਧਨ ਦੀ ਵਰਤੋਂ ਕੀਤੀ, ਟ੍ਰੇਨ ਦੀ ਕਹਿ ਲਓ, ਬੱਸ ਦੀ ਕਹਿ ਲਓ, ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ, ਆਪਣੀ ਮੰਜ਼ਿਲ 'ਤੇ ਪਹੁੰਚੇ, ਅਸੀਂ ਉਸ ਸਾਧਨ 'ਚੋਂ ਹੇਠਾਂ ਉਤਰੇ ਆਏ, ਬੱਸ 'ਚੋਂ ਥੱਲੇ ਆ ਗਏ, ਟ੍ਰੇਨ 'ਚੋਂ ਉਤਰੇ ਆਏ ਨਾ। ਕਦੇ ਇਹ ਹੋਇਆ ਵੀ ਥੱਲੇ ਉਤਰ ਕੇ ਅਤੇ ਮੁੜ ਕੇ ਅਸੀਂ ਬੱਸ ਨੂੰ ਹੱਥ ਪਾਈ ਰੱਖੀਏ,
ਜਾਂ ਟ੍ਰੇਨ ਨੂੰ ਹੱਥ ਪਾਈ ਰੱਖੀਏ। ਨਹੀਂ, ਜੇ ਕੋਈ ਸਾਡੇ ਨਾਲ ਬੱਚਾ ਹੋਵੇ ਵੀ, ਜੇ ਉਹਨੇ ਫੜਿਆ ਵੀ ਹੋਇਆ ਨਾ, ਤੇ ਅਸੀਂ ਉਹਨੂੰ ਕਹਿੰਦੇ ਛੱਡ ਦੇ ਪੁੱਤ, ਇਹਨੇ ਤੁਰ ਪੈਣਾ, ਇਹਨੂੰ ਜਾਣ ਦੇ, ਤੇਰੇ ਰੋਕਿਆਂ ਰੁਕਣਾ ਥੋੜ੍ਹੀ ਇਹਨੇ, ਤੇਰੇ ਬੱਸ ਨੂੰ ਫੜ ਕੇ ਤੂੰ ਖੜੋਤਾ ਰਵੇਂ, ਬੱਸ ਵਾਲੇ ਨੇ ਆਪ ਕਹਿ ਦੇਣਾ ਵੀ ਛੱਡ ਭਾਈ ਅਸੀਂ ਅੱਗੇ ਜਾਣਾ। ਕਦੇ ਅਸੀਂ ਉਹਦੇ 'ਤੇ ਪਕੜ ਮਜ਼ਬੂਤ ਰੱਖੀ ਹੈ? ਨਹੀਂ, ਅਸੀਂ ਜਿਹੜੀ ਸੀਟ 'ਤੇ ਬੈਠੇ ਸਾਂ ਉੱਥੇ ਵੀ ਪਕੜ ਮਜ਼ਬੂਤ ਨਹੀਂ ਰੱਖੀ, ਅਸੀਂ ਉਹ ਵੀ ਛੱਡ ਕੇ ਅੱਗੇ ਹੋ ਗਏ ਵੀ ਪਤਾ ਹੈ ਭਾਈ ਹੁਣ ਅਸੀਂ ਉੱਤਰ ਪੈਣਾ। ਇਹ ਤਾਂ ਨਹੀਂ ਹੋਇਆ ਵੀ ਮੈਂ ਪਕੜ ਮਜ਼ਬੂਤ ਕਰਕੇ ਬੈਠਾ ਵੀ ਮੈਂ ਕਿਰਾਇਆ ਦਿੱਤਾ, ਇਹ ਧੁਣੀ ਮੈਂ ਤਾਂ ਸੀਟ ਨਾਲ ਹੀ ਲਾਹ ਕੇ ਲੈ ਕੇ ਜਾਊਂ, ਇੱਦਾਂ ਹੋਇਆ? ਸਫ਼ਰ ਤੈਅ ਕੀਤਾ, ਮੰਜ਼ਿਲ ਆ ਗਈ ਅਸੀਂ ਛੱਡਦੀ। ਅਤੇ ਗੁਰੂ ਸਾਹਿਬ ਕਹਿੰਦੇ ਬਸ ਤੂੰ ਸਫ਼ਰ ਹੀ ਤੈਅ ਕਰਨਾ, ਤੂੰ ਪਕੜ ਮਜ਼ਬੂਤ ਸਮਝ ਲਾ, ਜੇ ਸਮਝ ਲਏਗਾ ਤਾਂ ਪਕੜ ਛੱਡ ਦੇਗਾ, ਨਹੀਂ ਸਮਝੇਗਾ ਤਾਂ ਤੂੰ ਪਕੜ ਫੜੀ ਰੱਖੇਗਾ, ਹੋਰ ਘੁੱਟ ਕੇ ਫੜ ਦੇਗਾ ਵੀ ਮੈਂ ਤਾਂ ਇੱਥੇ ਹੀ ਬੈਠੂ। ਗੁਰੂ ਸਾਹਿਬ ਕਹਿੰਦੇ ਭਾਈ ਜਿਹੜਾ ਸੰਸਾਰ ਦੇ ਇਸ ਖੇਡ ਨੂੰ ਸਮਝ ਲੈਂਦਾ ਉਹ ਪਕੜ ਛੱਡ ਦਿੰਦਾ, ਜਿਹੜਾ ਨਹੀਂ ਸਮਝਦਾ ਉਹ ਪਕੜ ਮਜ਼ਬੂਤ ਕਰੀ ਰੱਖਦਾ। ਬਸ ਇੱਦਾਂ ਹੀ ਸਾਰੀ ਖੇਡ ਵਰਤਦੀ ਹੈ। ਕਹਿੰਦੇ ਆਪੇ ਮਾਰਗ ਪਾਵਣ ਹਾਰਾ, ਆਪੇ ਕਰਮ ਕਮਾਏ, ਨਾਮ ਰੱਤੇ, ਜਿਹੜੇ ਉਹਦੇ ਨਾਮ ਵਿੱਚ ਰੱਤੇ ਗਏ, ਗੁਰ ਪੂਰੇ ਰਾਖੇ, ਪੂਰੇ ਗੁਰੂ ਨੇ ਉਹਨਾਂ ਨੂੰ ਰੱਖ ਲਿਆ, ਨਾਨਕ ਸਹਿਜ ਸੁਭਾਏ। ਹੇ ਨਾਨਕ ਜੀਓ ਸੁਤੇ ਸਿੱਧ, ਉਹ ਜੀਵ ਸਮਝ ਗਏ ਜਿਹਨਾਂ ਨੂੰ ਗੁਰੂ ਪੂਰੇ ਨੇ ਰੱਖ ਲਿਆ, ਜਿਹਨਾਂ ਨੂੰ ਨਹੀਂ, ਜਾਂ ਜਿਹੜੇ ਨਹੀਂ ਬਖਸ਼ੇ ਗਏ, ਜਿਹੜੇ ਨਹੀਂ ਸਮਝ ਸਕੇ, ਉਹ ਫਿਰ ਆਪਣੇ ਕਰਮਾਂ ਅਨੁਸਾਰ ਆਪਣੇ ਆਪਣੇ ਕੀਤੇ ਹੋਏ ਕਰਮਾਂ ਨੂੰ ਭੋਗਦੇ ਨੇ, ਆਪਣੇ ਆਪਣੇ ਕਰਮਾਂ ਨੂੰ ਹਰ ਜੀਵ ਫਿਰ ਭੋਗਦਾ ਜਿਹੜਾ ਗੁਰੂ ਦੇ ਰਾਹੀਂ ਬਖਸ਼ਿਆ ਨਾ ਜਾਵੇ। ਇਸ ਤਰੀਕੇ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਤੀਸਰੇ ਔਰ ਚੌਥੇ ਪਦੇ ਰਾਹੀਂ ਸਾਨੂੰ ਮਤ ਦਿੰਦੇ ਨੇ, ਕਰਮ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਆਪ ਚੰਗੇ ਕਮਾਈਏ, ਤਾਂ ਜੋ ਜਿੱਦਣ ਨਿਬੇੜਾ ਹੋਵੇ ਅਤੇ ਸਾਡੇ ਚੰਗੇ ਕਰਮਾਂ ਦੇ ਆਧਾਰ 'ਤੇ ਹੋਵੇ, ਸਾਡੇ ਮਗਰੋਂ ਕੀਤੇ ਕਰਮਾਂ ਦਾ ਨਿਬੇੜਾ ਸਾਡਾ ਨਹੀਂ, ਸਾਡੇ ਮਗਰੋਂ ਕੀਤੇ ਕਰਮਾਂ ਦਾ ਫਲ ਸਾਡਾ ਨਹੀਂ, ਸਾਡੇ ਮਗਰੋਂ ਕੀਤੇ ਕਰਮਾਂ ਦਾ ਫਲ ਉਹਨਾਂ ਨੂੰ ਹੈ ਜਿਹੜੇ ਕਰ ਰਹੇ ਨੇ। ਇਸ ਲਈ ਜਿਉਂਦੀ ਜਿੰਦੇ ਆਪ ਆਪਣੇ ਲਈ ਆਪਾਂ ਕਰਮ ਕਰੀਏ, ਤਾਂ ਜੋ ਜਿੱਦਣ ਨਿਬੇੜਾ ਹੋਵੇ ਅਤੇ ਉੱਦਣ ਚੰਗਾ ਨਿਬੇੜਾ ਹੋਵੇ, ਉਸ ਮਾਲਕ ਦੇ ਦਰ 'ਤੇ ਨਿਵਾਜੇ ਜਾਈਏ, ਉਸ ਮਾਲਕ ਦੁਆਰਾ ਬਖਸ਼ੇ ਜਾਈਏ, ਤਾਂ ਜੋ ਅਸੀਂ ਆਪਣੀਆਂ ਜ਼ਿੰਦਗੀਆਂ ਸਫਲ ਕਰਕੇ ਸੰਸਾਰ ਤੋਂ ਜਾਈਏ। ਮਾਲਕ ਅੱਗੇ ਅਰਜ਼ੋਈ ਅਰਦਾਸ ਕਰਦੇ ਰਿਹਾ ਕਰੋ, ਗੁਰਵੱਡ ਭਾਗੀ ਪਾਇਆ, ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ ਭਾਗੀ ਪਾਇਆ, ਐਸਾ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਇਹ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਾਹਿਬ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਮਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਅਰਨਾਲੇ ਅਰਨਾਲੋ ਤੂੰ ਮਨ ਮੇਰੇ ਦੂ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਬਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਿਆ ਕਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਅਰ ਕੈ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡਭਾਗੀ ਓ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਚਾਪ ਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਣਜਿਠ ਕੀਤਾ

ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨੁਹਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਜੈ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ

ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਜ਼ੂਰੀ ਅੰਦਰ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪਰਿਵਾਰ ਨੂੰ ਆਪ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਂਦੀ ਸਮਰੱਥਾ ਸੂਝ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਨੂਰ ਅਰਸੋਂ ਕੁਰਸੋਂ ਚਟੀਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ

ਸਤ ਅਣਕ ਜਨ ਤਾਰੇ ਸਿਮਰਹਿ ਅਣਕ ਮੁਨੀ ਆਂਦੋਲੇ ਟਿਕ ਨਿਰਤਨ ਧਨ ਪਾਇਓ।

सिमरहै अनेक मुनि आंदोले टेक निर तन तन पायो।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਵੈਰ ਅਕਾਲ ਮੂਰਤ ਜੁਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मन एक भाई सुनो पवन गुरु पाणी पिता

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਦਾਸਾਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਸਾਧ ਸੰਗਤ ਜੀਓ, ਅਣਜਾਣ ਬੱਚੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਆਪ ਗੁਰੂ ਨੂੰ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ ਸਾਡੀਆਂ ਭੁੱਲਾਂ ਨੂੰ ਨਾ ਚਿਤਾਰਨਾ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਾਰੀ ਹੀ ਪ੍ਰਬੰਧਕ ਕਮੇਟੀ ਨੂੰ ਤੰਦਰੁਸਤੀਆਂ ਦੇ ਅਰੋਗਤਾ ਦੇ ਦਾਨ ਬਖਸ਼ਣ, ਤਾਂ ਕਿ ਇਹ ਆਪ ਸੰਗਤ ਦੀ ਸੇਵਾ ਤਨ ਮਨ ਧਨ ਪਿਆਰ ਸਤਿਕਾਰ ਨਾਲ ਕਰ ਸਕਣ। ਸੋ ਆਓ ਜੀ, ਵਾਹਿਗੁਰੂ
1: ਵਾਹਿਗੁਰੂ।

ਵਾਹਿਗੁਰੂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਮ ਉਦਰੇ ਪਤਿਤ ਬਹੁ ਏਕ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ
1: ਸਿਝੈ ਮਾਇਆ
0: ਤੂੰ ਸਗਲੀ ਜਮਡਾਨੇ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੇ।

0: ਇਤ ਬਸਮ ਸੰਗ ਹੋਏ
1: ਆਂਦਾ ਕੋਪ ਮੈਂ ਪਤਿਤ ਬਿਕਰਾਲ ਨਾਨਕ ਕਾਡ ਲਿਹੋ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ
1: ਬਾਰ ਭੇਕ ਅੰਤਰ ਮਲ ਮਾਇਆ ਛਪਸ ਨਾਹੀ ਕਛ ਕਰੇ ਛਪਾਇਆ।

मिथ्या निंदा सुने मिथ्या हस्त पर दरब को मिथ्या।

0: ਥਾਏ ਕਈ ਕੋਟ ਘਾਲੀ ਥਕ ਪਾਏ,
1: ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ,
0: ਜਯ ਜਯ ਬਹਣ ਤੈ ਤੈ ਰੱਖੀ ਨਾਨਕ ਸਭ ਕੁਛ ਪ੍ਰਭ।

0: ਮੈਂ ਸੋਈ ਹੋ ਹਰਾਂਤ ਨਹੀਂ ਕੁਛ ਪਾਰਾ ਵਾਰਾ ਅਦਰ ਰਹਾ ਮੈਂ ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਉਚ ਨੀਚ ਵਿਵਹਾਰ ਹੁਕਮੇ ਨ ਕਰੰਗ ਪ੍ਰਕਾਰ
0: ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਾ ਸਮਾਰ
1: ਪ੍ਰਭਾਵੇ ਮਾਨੁ ਗਤ ਪਾਵੇ ਪ੍ਰਭਾਵੇ ਤਾ ਪਾਥਰ ਤਰਾਵੇ
0: ਭਾਵੇਂ ਬਿਨ ਸਾਸ ਤੇ ਰਾਖੇ ਪ੍ਰਭਾਵੇਂ ਤਾ ਹਰ ਗੁਣ ਬਾਖੇ
1: ਪ੍ਰਭਾਵੇ ਤਾ ਪਤ ਉਦਾਰੇ ਆਪ ਕਰੇ ਆਪਣ ਵਿਚਾਰੇ
0: ਆਪ ਸੁਆਮੀ ਖੇਲੇ ਭਿਕਸੈ ਅੰਤਰ ਜਾਮੀ
1: ਜੋ ਪਾਵੇ ਸੁਕਾਰ ਕਰਾਵੇ।

0: ਤੁਹਾਨੂੰ ਜੋ ਕ੍ਰੇਗ ਮਨ ਸੋ ਮੂਰਖ ਹੁੰਦਾ ਗਿਆ
1: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ
0: ਧਨਵੰਤਾ ਹੋਏ ਕਰ ਕਰਬਾਵੇ

0: ਸਾਧਿ ਸੰਤ ਕ ਦੁਖਣ ਆਰ ਜਾ ਕਟੈ ਸੰਤ ਕ ਦੁਖਣ ਜਮਤੇ ਨੀ ਛੁਟੈ
1: ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ
0: ਸੰਤ ਕ ਦੁਖਣ ਮਤ ਹੋਏ ਮਲੀਨ ਸੰਤ ਕ ਦੁਖਣ ਸ਼ੋਭਾ ਤੇ ਹੀ
1: ਸੰਤ ਕੇ ਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਣ ਥਾਨ ਭ੍ਰਸ਼ਟ ਹੋਏ।

0: चलो मार्ग गोविंद मिटे पाप जपिए हर बिन
1: कर हर कर्म श्रवण हर

0: ਕਰਤੁ ਸਤ ਸਜਕੀ ਬਾਣੀ ਸਤਪੁਰ ਸਮੈ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
1: ਸਤ ਨਿੰਦ ਪੂਜੇ

0: ਅੰਮ੍ਰਿਤ
1: ਪੀਵੇ ਅੰਮ੍ਰਿਤ ਸੋਹ
0: ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ।

0: ਰਾਜਾ ਜਪੇ ਸੋਹੇ ਪੁਨੀਤ ਭਗਤ ਪਾਇ ਲਾਵੇ ਮਨਹੀ
1: ਨਾਨਕ
0: ਤੁਮਰੀ ਸਰਨ ਪੁਰਖ ਭਗਵਾਨ ਸਰਬ ਕੁੰਡ ਮੁਖ ਮੁਖ ਪਾਏ ਕਿਨ ਮਖਰ ਕੇ ਗੁਣ ਗਾ
1: ਰਾਜ ਭੋਗ ਵਡਿਆਈ ਹਰ ਕੇ

0: आपन आसन ते जन्म मरण को कहा बिना
1: पूर्ण करता।

0: ਨੰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਰਨੇ ਸਮਾਰ
1: ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਮਨ ਮਾਏ ਬਾ ਮਿੱਤਰ ਸੁਤ ਭਾਈ
0: ਸਰਵ ਕਲਾ ਆਪੇ ਪ੍ਰਵੀਨ ਤਾ ਵੇਦਕ ਤੇਵ ਕਾ ਕੋ ਚੀਨਾ
1: ਜਬ ਆਪਨ ਆਪ ਉਰਧਾਰੈ ਤੋ ਸਗਨ ਸਗਨ ਕਹਾਂ।

0: ਮੰਗਣ
1: ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਭੋ ਜਾਏ।
0: ਸੱਚ ਵਪਾਰ ਕਰੋ ਵਾਪਾਰੀ, ਦਰਗ ਨਿਭੇ ਕੇਵ
1: ਤੁਮਾਰ, ਮਨ ਮਾਏ ਨਾਨਕ ਬੋਰ ਨਾ ਆਵੇ ਜਾਏ।
0: ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੇ ਰੱਖਣ ਹਾਰ ਤੇ ਆਏ।
1: ਜਪੇ ਸਗਲ

0: ਅੰਮ੍ਰਿਤ ਮੈਂ ਦੇਖ ਸਕੀ ਅਰਸੂਰ ਨਖੱਤਰ ਮੈਂ
1: ਪਾਣੀ ਪ੍ਰਭ ਕੀ ਸਭ ਕੋ ਬੁੱਲੇ ਆਪ ਡੋਲਕ ਹੂੰ ਡੋਲੇ
0: ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ
1: ਸਹਿ ਜੋਤ ਮੈਂ ਜਾਕੀ ਜੋਤ ਹਰਿਓ ਸਵਾਮੀ ਉਤਪੋ
0: ਪ੍ਰਸਾਦ ਪਰਮ ਕਾ ਨਾਕ ਨਾਨਕ ਤਿਨ ਮੈਂ ਓ
1: ਵਿਸਾਰ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੁਨ ਹੈ ਸੁਭ ਬਚਨ ਸਰ ਵਿਆਪੀ ਰਾਮ ਸੰਗ
1: ਰਹੇ ਜਾਤਾ ਤੀਏ ਸਤ ਬਚਨ ਸਾਧੂ ਸਭ ਕੈ
0: ਜੋ ਹੋਏ ਸੋਈ ਸੁਖ ਕਰਨ ਕਰਾਵਣ ਹਾਰ ਪ੍ਰਭ ਜਾਨ
1: ਅੰਤਰ ਬਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇ ਸਭ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤਿ
1: ਤਿਸ ਪਾਵੇ ਤਾ ਕਰੇ ਵਿਸਤਾਰ ਤਿਸ ਪਾਵੇ ਤਾ ਏਕ ਓੰਕਾਰ
0: ਕਲਾ ਲਖੀ ਨਹਿ ਜਾਏ ਜਿਸ ਭਾਵੇਂ ਤਿਸ ਲਏ ਮਿਲੇ।

0: ਪੰਜਸ ਆਪ ਹੀ
1: ਆਵਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ
0: ਆਪੇ
1: ਜਾਣੇ ਆਪਣੇ ਜੀ ਕੀ
0: ਸਾਚ ਧਾਰੀ ਸਭ ਸਾਚ ਓਤ ਪੋਤ ਆਪ

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੈਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੁਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੱਜ ਦੇ ਨਾਮ ਸਿਮਰਨ ਸਮਾਗਮ ਦੇ ਅੰਦਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨ੍ਹਾਂ ਕੈ ਮਨ ਬਿਸਰਾਮ, ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਦੇ ਵਿੱਚ ਰਲ ਮਿਲ ਕੇ ਹੋਇਆ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦੀ ਇਹ ਪਾਵਨ ਬਾਣੀ ਹੈ ਸੁਖਮਨੀ ਸਾਹਿਬ, ਜਿੱਥੇ ਆਪ ਜੀ ਨੇ ਪਾਠ ਸਰਵਨ ਕੀਤਾ ਹੈ ਉੱਥੇ ਇਹ ਸਮਾਂ ਕਥਾ ਵਿਚਾਰ ਦਾ ਹੈ। ਗਿਆਰਵੀਂ ਅਸ਼ਟਪਦੀ ਵਿੱਚੋਂ ਤੀਸਰਾ ਪਦਾ ਆਪ ਜੀ ਨੇ ਸਰਵਨ ਕੀਤਾ। ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਜੁੜ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਜੀ।
1: ਕਹੋ ਮਨੁੱਖ ਤੇ ਕਿਆ ਹੋਇਆ ਵੈ।
0: ਮਹਾਰਾਜ ਜੀ ਸਮਝਾਉਂਦੇ ਨੇ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਪੂਰੀ ਦੁਨੀਆ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਵਰ ਹੈ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਇੱਕ ਪਰਮਾਤਮਾ ਹੈ, ਬਣਾਉਣ ਵਾਲਾ ਵੀ ਹੈ ਅਤੇ ਚਲਾਉਣ ਵਾਲਾ ਵੀ ਹੈ। ਇਸ ਲਈ ਇਹ ਪਾਵਰ, ਇਹ ਤਾਕਤ ਪਰਮਾਤਮਾ ਦੇ ਹੱਥ ਹੈ। ਅਸੀਂ ਆਸਰਾ ਵੀ ਪਰਮੇਸ਼ਵਰ ਦਾ ਲੈਣਾ ਹੈ, ਅਸੀਂ ਕਿਸੇ ਬੰਦੇ ਦਾ ਮਨੁੱਖ ਦਾ ਆਸਰਾ ਨਹੀਂ ਲੈਣਾ। ਅਸੀਂ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਣਾ ਹੈ। ਤਾਂ ਮਹਾਰਾਜ ਕਹਿੰਦੇ ਨੇ ਕਹੋ ਮਨੁੱਖ ਤੇ ਕਿਆ ਹੋਏ ਆਵੈ, ਦੱਸੋ ਬੰਦੇ ਤੋਂ ਕੀ ਬਣ ਸਕਦਾ ਹੈ, ਹੋ ਸਕਦਾ ਹੈ। ਕਿਉਂਕਿ ਇਹ ਮਨੁੱਖ ਤਾਂ ਪਰਮਾਤਮਾ ਦੇ ਹੁਕਮ ਵਿੱਚ ਹੈ, ਉਹਦੇ ਹੁਕਮ ਵਿੱਚ ਹੀ ਇਹ ਬੋਲ ਰਿਹਾ ਹੈ, ਦੇਖ ਰਿਹਾ ਹੈ, ਚੱਲ ਰਿਹਾ ਹੈ। ਅਤੇ ਜੇ ਉਹਦਾ ਹੁਕਮ ਨਾ ਹੋਵੇ, ਇਹ ਮਨੁੱਖ, ਇਹ ਸਰੀਰ, ਇਹ ਮਿੱਟੀ ਦਾ ਢੇਰ ਹੋ ਜਾਏਗਾ। ਇਸ ਲਈ ਕਹੋ, ਦੱਸੋ, ਬੰਦੇ ਦੇ ਹੱਥ ਨਹੀਂ, ਇਹ ਪਰਮਾਤਮਾ ਦੇ ਹੱਥ ਹੈ, ਬਣਾਉਣਾ, ਮਿਟਾਉਣਾ, ਚਲਾਉਣਾ। ਪਾਲਣ ਵਾਲਾ ਵੀ ਉਹ ਹੈ, ਸੰਭਾਲਣ ਵਾਲਾ ਵੀ ਉਹ ਹੈ, ਜਨਮ ਦਾ ਦਾਤਾ ਵੀ ਉਹ ਹੈ, ਮੌਤ ਦਾ ਦਾਤਾ ਵੀ ਉਹ ਹੈ। ਮਨੁੱਖ ਦੇ ਹੱਥ ਦੇ ਵਿੱਚ ਕੁਛ ਨਹੀਂ ਹੈ।
1: ਜੋ ਤਿਸ ਭਾਵੈ ਸੋਈ ਕਰਾਵੈ।
0: ਜੋ ਉਸ ਮਾਲਕ ਨੂੰ ਭਾਉਂਦਾ ਹੈ ਉਹੀ ਉਹ ਮਨੁੱਖ ਤੋਂ ਕਰਵਾਉਂਦਾ ਹੈ। ਇੱਕ ਗੱਲ ਨੋਟ ਕਰਨਾ, ਸਾਡੇ ਕਰਮ ਦੇਖ ਕੇ, ਜਿੱਦਾਂ ਦੇ ਸਾਡੇ ਕਰਮ ਹੋਣਗੇ ਫਿਰ ਉਹ ਪਰਮਾਤਮਾ ਸਾਡੇ ਕੋਲੋਂ ਅੱਗੋਂ ਵੀ ਕਰਮ ਉਸੇ ਤਰ੍ਹਾਂ ਦੇ ਹੀ ਕਰਵਾਉਂਦਾ। ਜਿਵੇਂ ਜਿੱਦਾਂ ਦਾ ਬੀਜ ਹੋਏਗਾ ਫਲ ਵੀ ਉਸੇ ਤਰ੍ਹਾਂ ਦਾ ਹੀ ਲੱਗੇਗਾ, ਫਿਰ ਉਸੇ ਫਲ ਵਿੱਚੋਂ ਦੀ ਬੀਜ ਵੀ ਉਸੇ ਹੀ ਤਰ੍ਹਾਂ ਦਾ ਨਿਕਲੇਗਾ। ਐਸਾ ਤਾਂ ਨਹੀਂ ਕਿ ਮੈਂ ਬੀਜ ਜਿਹੜੇ ਫਲ ਦਾ ਪਾਇਆ ਸੀ ਉਹ ਫਲ ਤਾਂ ਲੱਗ ਗਿਆ, ਪਰ ਉਹਦੇ ਵਿੱਚੋਂ ਜਿਹੜਾ ਬੀਜ ਨਿਕਲਿਆ ਉਹ ਕਿਸੇ ਹੋਰ ਫਲ ਦਾ ਸੀ। ਐਸਾ ਤਾਂ ਨਹੀਂ ਹੁੰਦਾ। ਜਿਹੜਾ ਬੀਜ ਮੈਂ ਬੀਜਿਆ ਹੈ ਫਲ ਵੀ ਉਹੀ ਲੱਗੇਗਾ, ਔਰ ਉਸ ਫਲ ਦੇ ਵਿੱਚ ਬੀਜ ਵੀ ਉਸੇ ਹੀ ਫਲ ਦਾ ਹੋਏਗਾ। ਕਦੀ ਐਸਾ ਹੋਇਆ, ਮੰਨ ਕੇ ਚੱਲੀਏ ਆਪਾਂ ਵੀ ਇੱਕ ਤਰਬੂਜ ਹੈ, ਉਹਦੇ ਵਿੱਚ ਬੀਜ ਹੁੰਦੇ ਨੇ, ਅਤੇ ਜਦੋਂ ਅਸੀਂ ਉਹ ਫਲ ਨੂੰ ਖੋਲ੍ਹਦੇ ਹਾਂ ਉਹਦੇ 'ਚੋਂ ਜਿਹੜੇ ਬੀਜ ਨਿਕਲਦੇ ਆ ਉਹ ਕਿਸੇ ਹੋਰ ਫਲ ਦੇ ਹੁੰਦੇ ਆ, ਜਿਹੜਾ ਫਲ ਹੈ ਉਹਦੇ ਹੀ ਉਹ ਬੀਜ ਹੋਣਗੇ। ਜੋ ਅਸੀਂ ਕਰਮ ਕੀਤਾ ਹੈ ਅੱਗੋਂ ਫਿਰ ਕਰਮ ਵੀ ਉੱਦਾਂ ਦੇ ਹੀ ਹੋਣਗੇ। ਮਾੜੇ ਕਰਮ ਕੀਤੇ ਨੇ ਅੱਗੋਂ ਮਾੜੇ ਹੀ ਹੋਣਗੇ, ਚੰਗੇ ਕੀਤੇ ਨੇ ਤਾਂ ਅੱਗੋਂ ਚੰਗੇ ਹੀ ਹੋਣਗੇ। ਪਰਮਾਤਮਾ ਨੇ ਹੁਕਮ ਕਰਨਾ ਪਰ ਉਹ ਸਾਡੇ ਕਰਮ ਦੇ ਆਧਾਰ 'ਤੇ, ਜਿੱਦਾਂ ਦੇ ਸਾਡੇ ਕਰਮ ਹੋਣਗੇ ਉਸ ਪਰਮਾਤਮਾ ਨੇ ਹੁਕਮ ਉੱਦਾਂ ਦਾ ਹੀ ਕਰਨਾ। ਮਹਾਰਾਜ ਕਹਿੰਦੇ ਜੋ ਤਿਸ ਭਾਵੈ, ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ ਸੋਈ ਕਰਾਵੈ, ਉਹੀ ਕੁਛ ਉਹ ਕਰਾਉਂਦਾ। ਹੁਣ ਜਿੰਨੇ ਮਾੜੇ ਕਰਮ ਹੋ ਰਹੇ ਨੇ ਦੁਨੀਆਂ ਵਿੱਚ, ਕੀ ਇਹ ਸਭ ਰੱਬ ਕਰਵਾ ਰਿਹਾ? ਨਹੀਂ, ਉਹ ਜੋ ਅਸੀਂ ਮਾੜੇ ਕਰਮ ਕੀਤੇ ਨੇ ਉਹਦੇ ਆਧਾਰ 'ਤੇ ਅੱਗੋਂ ਅਸੀਂ ਮਾੜੇ ਕਰਮ ਕਰ ਰਹੇ ਹਾਂ, ਅਤੇ ਮਾੜੇ ਕਰਮ ਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ। ਚੰਗੇ ਦਾ ਚੰਗਾ ਫਲ ਮਿਲਣਾ, ਮਾੜੇ ਦਾ ਮਾੜਾ ਫਲ ਮਿਲਣਾ। ਮਹਾਰਾਜ ਕਹਿੰਦੇ ਨੇ ਮਨੁੱਖ ਦੇ ਵੱਸ ਨਹੀਂ, ਇਹ ਪਰਮਾਤਮਾ ਦੇ ਹੁਕਮ 'ਚ ਹੈ, ਜਿਵੇਂ ਉਹਨੂੰ ਪਾਉਂਦਾ ਹੈ ਤਿਵੇਂ ਉਹ

0: ਜਿਹੜੀਆਂ ਦਾਤਾਂ ਸਾਨੂੰ ਮਿਲਦੀਆਂ ਨੇ ਇਹ ਵੀ ਰੱਬ ਜੀ ਦੇ ਹੱਥ ਵਿੱਚ ਨੇ। ਦਾਤੇ ਦਾਤ ਰੱਖੀ ਹੱਥ ਆਪਣੇ, ਜੇ ਬੰਦੇ ਦੇ ਹੱਥ ਹੋਵੇ ਨਾ ਇਹ ਤਾਂ ਕਿਸੇ ਨੂੰ ਕੁਝ ਦੇਵੇ ਹੀ ਨਾ, ਇਹ ਤਾਂ ਸਭ ਕੁਝ ਸਾਂਭ ਕੇ ਬੈਠ ਜਾਏ ਕਿ ਮੇਰਾ ਹੈ ਮੇਰਾ ਹੈ। ਇਹ ਤਾਂ ਕਿਸੇ ਨੂੰ ਰੋਟੀ ਦੀ ਇੱਕ ਬੁਰਕੀ ਨਾ ਦੇਵੇ ਤੋੜ ਕੇ, ਇਹ ਤਾਂ ਕਿਸੇ ਨੂੰ ਇੱਕ ਇੰਚ ਜਗ੍ਹਾ ਵੀ ਨਾ ਦੇਵੇ, ਇਹ ਤਾਂ ਕਿਸੇ ਨੂੰ ਸਾਹ ਵੀ ਨਾ ਲੈਣ ਦੇਵੇ, ਇਹ ਤਾਂ ਕਿਸੇ ਨੂੰ ਜਿਉਣ ਵੀ ਨਾ ਦੇਵੇ। ਜੇ ਬੰਦੇ ਦੇ ਹੱਥ ਦੇ ਵਿੱਚ ਹੋਵੇ, ਪਾਲਣ ਵਾਲਾ ਪਰਮਾਤਮਾ ਹੈ, ਰਿਜ਼ਕ ਦਾਤਾ ਪਰਮਾਤਮਾ ਹੈ, ਉਹ ਰਿਜ਼ਕ ਉਹਨੇ ਦੇਣਾ, ਬੰਦੇ ਨੇ ਨਹੀਂ ਦੇਣਾ। ਜੇ ਬੰਦੇ ਦੇ ਹੱਥ ਹੋਵੇ, ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ, ਇਹ ਤਾਂ ਸਾਰਾ ਕੁਝ ਖੋਲਵੇ। ਮਾਰੇ ਕਹਿੰਦੇ ਇਸੇ ਲਈ ਕੁਝ ਦਾਤਾਂ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਨੇ, ਜੋ ਮਨੁੱਖ ਤੋਂ ਨਹੀਂ ਮਿਲ ਸਕਦੀਆਂ, ਬੰਦੇ ਤੋਂ ਨਹੀਂ ਮਿਲ ਸਕਦੀਆਂ। ਅਤੇ ਜੇ ਇਹ ਬੰਦੇ ਨੂੰ ਪਰਮਾਤਮਾ ਨੇ ਜ਼ਿੰਮੇਵਾਰੀ ਦਿੱਤੀ ਹੋਵੇ ਤਾਂ ਇਹ ਤਾਂ ਸਾਰਾ ਕੁਝ ਆਪ ਹੀ ਸਾਂਭ ਲਵੇ, ਵੀ ਮੇਰਾ ਹੀ ਹੈ, ਕਿਸੇ ਦਾ ਭਲਾ ਹੀ ਨਾ ਕਰੇ, ਇਹ ਤਾਂ ਕਿਸੇ ਨੂੰ ਇੱਕ ਬੁਰਕੀ ਨਾ ਖਾਣ ਦੇਵੇ। ਇਸ ਵਾਸਤੇ ਇਹ ਪਰਮਾਤਮਾ ਦੇ ਹੱਥ ਵਿੱਚ ਹੈ।
1: ਜੋ ਤਿਸ ਭਾਵੈ ਸੋਈ ਕਰੇ,
0: ਇਸ ਲਈ ਜੋ ਉਸ ਮਾਲਕ ਨੂੰ ਪਾਉਂਦਾ ਹੈ ਉਹੀ ਕੁਛ ਹੁੰਦਾ ਹੈ।
1: ਅਨ ਜਾਣਤ ਬਿਖਿਆ ਮਹਿਰਚੈ,
0: ਜਿਹੜਾ ਉਹਦੇ ਹੁਕਮ ਨੂੰ ਨਹੀਂ ਜਾਣਦਾ, ਜਿਹੜਾ ਇਹ ਨਹੀਂ ਸਮਝਦਾ ਕਿ ਪਰਮਾਤਮਾ ਦਾ ਹੀ ਹੁਕਮ ਹੈ, ਜਨਮ ਵੀ ਉਹਦੇ ਹੱਥ ਹੈ, ਪਾਲਣਾ ਵੀ ਉਹਨੇ ਹੈ, ਮੌਤ ਵੀ ਉਹਦੇ ਹੱਥ ਹੈ, ਰਿਜ਼ਕ ਵੀ ਉਹਦੇ ਹੱਥ ਹੈ, ਜਿਹਦੇ ਉਹਨੇ ਦਾਣੇ ਜਿੱਥੇ ਖਿਲਾਰੇ ਨੇ ਉਹਨੇ ਉਹਨੇ ਹੀ ਉਹ ਦਾਣੇ ਚੁੱਗਣੇ ਆ, ਕੋਈ ਹੋਰ ਚੁੱਗ ਨਹੀਂ ਸਕਦਾ। ਪਰ ਮਹਾਰਾਜ ਕਹਿੰਦੇ ਇਹ ਜਿਹੜਾ ਮਨੁੱਖ ਅਣਜਾਣ ਹੈ ਨਾ, ਅਣਜਾਣ ਇਸ ਗੱਲ ਤੋਂ ਪਰਮਾਤਮਾ ਦੇ, ਇਹ ਤਾਂ ਹੀ ਮਾੜੇ ਕੰਮ ਕਰਦਾ ਹੈ। ਇਹ ਜਿਹੜਾ ਰੱਬ ਨੂੰ ਨਹੀਂ ਨਾ ਮੰਨਦਾ, ਮਾੜੇ ਕਰਮ ਕਰਦਾ ਹੀ ਉਹ ਹੈ। ਉਹ ਕਹਿੰਦਾ ਮੈਂ ਖੁਦ ਰੱਬ ਹਾਂ, ਕਹਿੰਦਾ ਮੈਂ ਪਾਵਰ ਵਾਲਾ ਹਾਂ, ਤਾਕਤ ਵਾਲਾ, ਜੋ ਮੈਂ ਚਾਹਵਾਂ ਉਹੀ ਕੁਛ ਹੋ ਸਕਦਾ। ਮਾਰੇ ਕਹਿੰਦੇ ਅਣਜਾਣਤ ਹੈ, ਇਹ ਨਹੀਂ ਜਾਣਦਾ ਕਿ ਪਰਮਾਤਮਾ ਦੇ ਹੱਥ ਵਸ ਹੈ, ਪਰ ਇਹ ਸੋਚਦਾ ਵੀ ਮੇਰੇ ਹੈ, ਇਹ ਭਲ ਭੁਲੇਖੇ ਵਿੱਚ ਹੁੰਦਾ। ਇਸ ਲਈ ਬਿਖਿਆ ਮੈਂ ਰਚੈ, ਬਿਖਿਆ ਮਤਲਬ ਮੋਹ, ਜਿਹੜਾ ਇਹ ਮੋਹ ਮਾਇਆ ਹੈ ਇਹਦੀ ਜ਼ਹਿਰ ਦੇ ਵਿੱਚ ਹੀ ਗਲਤਾਨ ਰਹਿੰਦਾ, ਇਹਦੇ ਉੱਤੇ ਮੋਹ ਮਾਇਆ ਦਾ ਅਸਰ ਹੁੰਦਾ, ਇਸ ਲਈ ਅਣਜਾਣ ਹੈ, ਇਹ ਪਰਮਾਤਮਾ ਦੇ ਹੁਕਮ ਨੂੰ ਨਹੀਂ ਜਾਣਦਾ ਹੈ।
1: ਜੇ ਜਾਣਤ ਆਪਨੂੰ ਆਪ ਬਚੈ,
0: ਜੇ ਜਾਣਦਾ ਹੋਵੇ ਕਿ ਪਰਮਾਤਮਾ ਦਾ ਹੀ ਹੁਕਮ ਵਰਤਣਾ ਹੈ, ਮੇਰੇ ਕਰਮ ਦੇ ਆਧਾਰ 'ਤੇ ਮੈਨੂੰ ਫਲ ਮਿਲਣਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇ ਇਹਨੂੰ ਪਤਾ ਲੱਗ ਜਾਏ ਤਾਂ ਫਿਰ ਇਹ ਮਾੜੇ ਕਰਮਾਂ ਤੋਂ ਬਚ ਨਾ ਜਾਵੇ। ਜੇ ਬੰਦੇ ਨੂੰ ਪਤਾ ਲੱਗ ਜਾਏ, ਪਹਿਲੇ ਜ਼ਹਿਰ ਖਾ ਰਿਹਾ, ਖਾਈ ਜਾਂਦਾ, ਨਹੀਂ ਪਤਾ ਵੀ ਇਹ ਜ਼ਹਿਰ ਹੈ, ਪਰ ਜਦੋਂ ਪਤਾ ਲੱਗ ਜਾਏ ਫਿਰ ਆਪਾਂ ਜ਼ਹਿਰ ਖਾਵਾਂਗੇ। ਨਹੀਂ ਪਤਾ ਸੀ ਕਿ ਇਹ ਰਸਤਾ ਗਲਤ ਹੈ, ਤੁਰੇ ਜਾ ਰਹੇ ਹਾਂ, ਪਰ ਜਿੱਥੋਂ ਹੀ ਪਤਾ ਲੱਗਾ ਉਸੇ ਵੇਲੇ ਰਸਤਾ ਛੱਡ ਦਿੱਤਾ। ਬੰਦਾ ਅਣਜਾਣ ਹੈ ਪਰਮਾਤਮਾ ਦੇ ਹੁਕਮ ਤੋਂ, ਇਸ ਲਈ ਉਹ ਆਪਣੀ ਮਨ ਮਰਜ਼ੀਆਂ ਕਰਦਾ ਹੈ, ਪਰ ਜੇ ਪਤਾ ਹੋਵੇ ਤਾਂ ਉਹ ਬਚ ਜਾਵੇ, ਉਹ ਜ਼ਹਿਰ ਨਾ ਖਾਵੇ, ਉਹ ਮਾੜੇ ਕਰਮ ਨਾ ਕਰੇ, ਵੀ ਮੇਰੇ ਮਾੜੇ ਕਰਮਾਂ ਦਾ ਫਲ ਮੈਨੂੰ ਮਾੜਾ ਹੀ ਮਿਲਣਾ, ਫਿਰ ਉਹ ਇਹਦੇ ਤੋਂ ਬਚ ਜਾਂਦਾ ਹੈ। ਦੇਖੋ ਜਿਹਨੂੰ ਸਮਝ ਆ ਗਈ ਉਹ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੀ ਹਮ ਔਗਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ, ਬਿਖੈ ਬਿਖ ਖਾਈ, ਮੈਂ ਤਾਂ ਬਿਖ ਖਾਂਦਾ ਰਿਹਾ, ਪਰ ਹੁਣ ਮੈਨੂੰ ਸਮਝ ਆ ਗਈ ਹੈ, ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ, ਹੁਣ ਮੈਂ ਇਹ ਜ਼ਹਿਰ ਨਹੀਂ, ਹੁਣ ਮੈਂ ਅੰਮ੍ਰਿਤ ਚੱਖਣਾ ਚਾਹੁੰਦਾ, ਮੈਂ ਮਾੜੇ ਕਰਮ ਨਹੀਂ ਕਰਨਾ ਚਾਹੁੰਦਾ, ਹੁਣ ਮੈਂ ਨੇਕ ਚੰਗੇ ਕਰਮ ਕਰਨਾ ਚਾਹੁੰਦਾ। ਹਾਂ, ਜਿੰਨਾ ਚਿਰ ਨਹੀਂ ਸੀ ਪਤਾ ਮੈਂ ਮਾੜੇ ਕਰਮ ਕਰ ਰਿਹਾ ਸੀ, ਮਾੜੀ ਸੰਗਤ ਵੀ ਕਰ ਰਿਹਾ ਸੀ, ਪਰ ਜਦੋਂ ਪਤਾ ਲੱਗ ਗਿਆ ਹੁਣ ਮਾੜੀ ਸੰਗਤ ਵੀ ਛੱਡ ਦਿੱਤੀ, ਮਾੜੇ ਕਰਮ ਵੀ ਛੱਡਤੇ। ਮਹਾਰਾਜ ਕਹਿੰਦੇ ਜੇ ਜਾਣਤ, ਜੇ ਇਹ ਗੱਲ ਜਾਣ ਲਵੇ ਆਪਣ ਆਪ ਬਚੈ, ਆਪਣੇ ਆਪ ਨੂੰ ਮਾੜੇ ਕਰਮਾਂ ਤੋਂ ਬਚਾ ਲਵੇ।
1: ਭਰਮੇ ਭੁੱਲਾ ਦਹਿ ਦਿਸ ਧਾਵੈ,
0: ਇਹ ਭਰਮ ਦੇ ਵਿੱਚ ਭੁੱਲਿਆ ਫਿਰਦਾ, ਮਨ ਭਟਕ ਰਿਹਾ ਦਸਾਂ ਦਿਸ਼ਾਵਾਂ ਵਿੱਚ। ਭਰਮ ਨੇ ਭੁਲੇਖਾ ਪਾਉਣਾ। ਭਰਮ ਕੀ ਹੈ? ਭੁਲੇਖਾ। ਭੁਲੇਖੇ 'ਚ ਜਾਣਾ ਸੀ ਆਪਾਂ ਸੱਜੇ ਹੱਥ, ਭੁਲੇਖੇ 'ਚ ਚਲੇ ਗਏ ਖੱਬੇ ਹੱਥ। ਭੁਲੇਖਾ ਹੈ ਨਾ। ਹੁਣ ਮੰਜ਼ਿਲ ਤਾਂ ਮੇਰੀ ਆਉਣੀ ਸੀ ਸੱਜੇ ਹੱਥ, ਪਰ ਮੈਂ ਭੁਲੇਖੇ 'ਚ ਚਲਾ ਗਿਆ ਖੱਬੇ ਹੱਥ, ਮੰਜ਼ਿਲ ਤੋਂ ਦੂਰ ਹੋ ਗਿਆ। ਕਈ ਵਾਰੀ ਅਸੀਂ ਹਾਈਵੇ 'ਤੇ ਜਾ ਰਹੇ ਹੋਈਏ ਅਤੇ ਕੋਈ ਐਸਾ ਕੱਟ ਆ ਜਾਏ ਜਿੱਥੋਂ ਆਪਾਂ ਮੁੜਨਾ ਹੋਵੇ ਅਤੇ ਨਾ ਮੁੜੀਏ, ਪਰ ਭੁਲੇਖਾ ਪੈ ਗਿਆ, ਅੱਗੇ ਚਲੇ ਗਏ। ਅੱਗੇ ਜਾ ਕੇ ਪਤਾ ਕੀਤਾ ਅਤੇ ਕਹਿੰਦੇ ਜੀ ਉਹ ਤਾਂ ਬਹੁਤ ਪਿੱਛੇ ਰਹਿ ਗਿਆ ਜਿੱਥੋਂ ਤੁਸੀਂ ਮੁੜਨਾ ਸੀ। ਕਹਿੰਦੇ ਹੁਣ ਹੁਣ ਕਹਿੰਦੇ 10 ਕਿਲੋਮੀਟਰ ਘੁੰਮ ਕੇ ਆਉਣਾ ਪੈਣਾ। ਇਹ ਹਾਈਵੇ 'ਤੇ ਇਸ ਤਰ੍ਹਾਂ ਹੁੰਦਾ ਨਾ ਵੀ ਹੁਣ ਤੁਹਾਨੂੰ ਬਹੁਤ ਲੰਬਾ ਗੇੜ ਘੁੰਮ ਕੇ ਆਉਣਾ ਪੈਣਾ। ਇਹ ਮਨੁੱਖਾ ਜਨਮ ਦਿੱਤਾ ਸੀ ਬੰਦਗੀ ਵਾਸਤੇ, ਚੰਗੇ ਕਰਮ ਕਰਨ ਵਾਸਤੇ। ਪਰ ਜੇ ਚੰਗੇ ਕਰਮ ਨਹੀਂ ਕੀਤੇ, ਬੰਦਗੀ ਨਹੀਂ ਕੀਤੀ, ਇਹ ਸਮਾਂ ਲੰਘ ਗਿਆ, ਇਹ ਮੁੜ ਕੇ ਪਤਾ ਨਹੀਂ ਕਿੰਨਾ ਲੰਬਾ ਗੇੜ ਪਏਗਾ, ਪਤਾ ਨਹੀਂ ਕਿੰਨੀਆਂ ਜੂਨਾਂ ਵਿੱਚੋਂ ਨਿਕਲਣਾ ਪਏਗਾ, ਫਿਰ ਜਾ ਕੇ ਮਨੁੱਖਾ ਦੇਹੀ ਮਿਲਣੀ ਹੈ। ਇਸ ਲਈ ਭਰਮ ਵਿੱਚ ਭੁੱਲ ਨਾ ਜਾਈਏ, ਆਪਾਂ ਬੰਦਗੀ ਕਰਨ ਵਾਸਤੇ ਆਏ ਹਾਂ। ਭਜੋ ਗੋਬਿੰਦ, ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਮਹਾਰਾਜ ਕਹਿੰਦੇ ਭਰਮੇ ਭਰਮ ਵਿੱਚ ਭੁੱਲਾ ਭੁੱਲ ਗਿਆ, ਹੁਣ ਦਸਾਂ ਦਿਸ਼ਾਵਾਂ 'ਚ ਭਟਕਦਾ ਹੈ।
1: ਨਿਮਖ ਮਾਹੇ ਚਾਰ ਕੁੰਟ ਫਿਰ ਆਵੇ,
0: ਇਹ ਮਨ ਇੰਨਾ ਚਲਾਕ ਹੋ ਗਿਆ, ਇੰਨਾ ਮਨ ਚੰਚਲ ਹੋ ਗਿਆ, ਅੱਖ ਝਮਕਣ ਦੇ ਸਮੇਂ 'ਚ ਦਸੇ ਦਿਸ਼ਾਵਾਂ 'ਚ ਘੁੰਮ ਕੇ ਆ ਜਾਂਦਾ। ਇੰਨੀ ਸਪੀਡ 'ਤੇ ਹਜੇ ਕਿਸੇ ਦੀ ਨਹੀਂ। ਅੱਜ ਇੱਕ ਤੋਂ ਇੱਕ ਵਾਹਨ ਮਿਲ ਜਾਣਗੇ ਜਿਨ੍ਹਾਂ ਦੀ ਸਪੀਡ ਚੈੱਕ ਹੁੰਦੀ ਹੈ ਕਿ ਸਭ ਤੋਂ ਤੇਜ਼ ਕੌਣ ਦੌੜਦਾ। ਪਰ ਮਨ ਦੀ ਸਪੀਡ ਇੰਨੀ ਹੈ ਕਿ ਨਿਮਖ ਮਾਹੇ ਅੱਖ ਝਮਕਣ ਦਿੰਦੇ ਸਮੇਂ 'ਚ ਚਾਰ ਕੁੰਟ, ਚਾਰੇ ਦਿਸ਼ਾਵਾਂ, ਚਾਰੇ ਪਾਸੇ ਇਹ ਘੁੰਮ ਕੇ ਆ ਜਾਂਦਾ। ਆਪਾਂ ਇੱਥੇ ਬੈਠੇ ਹਾਂ, ਮਨ ਕਿਸੇ ਦਾ ਕਿਸੇ ਦੇਸ਼ ਵਿੱਚ ਚਲਾ ਗਿਆ, ਕਿਸੇ ਦੇਸ਼ ਕਦੇ ਕਿਤੇ, ਉਹ ਘੁੰਮ ਫਿਰ ਕੇ ਫਿਰ ਆ ਜਾਂਦਾ ਵਾਪਸ। ਇਹ ਮਨ ਦੀ ਹਾਲਤ ਹੈ।
1: ਕਰ ਕਿਰਪਾ ਜਿਸ ਆਪਣੀ ਭਗਤ ਦੇ,
0: ਤੇ ਜਿਹਨੂੰ ਸਮਝ ਆ ਗਈ ਉਹਨੇ ਅਰਦਾਸ ਕੀਤੀ, ਮਹਾਰਾਜ ਜੀ ਮੈਂ ਬਹੁਤ ਭਟਕ ਚੁੱਕਾ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਕਿਰਪਾ ਕਰੋ। ਫਿਰ ਕਰ ਕਿਰਪਾ, ਵਾਹਿਗੁਰੂ ਜੀ ਉਹਨਾਂ 'ਤੇ ਆਪਣੀ ਕਿਰਪਾ ਕਰਦੇ ਨੇ, ਜਿਹਨੂੰ ਜਿਹਦੇ 'ਤੇ ਆਪਣੀ ਕਿਰਪਾ ਕਰਦੇ ਨੇ। ਫਿਰ ਆਪਣੀ ਭਗਤ ਦੇ, ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ, ਉਹਨਾਂ ਨੂੰ ਭਗਤੀ ਦੀ ਦਾਤ ਦਿੰਦੇ ਆ। ਜੇ ਆਪਾਂ ਮੰਗਾਂਗੇ ਹੀ ਨਹੀਂ ਤਾਂ ਭਗਤੀ ਦੀ

ਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ

ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦਾ ਰਾਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ।

ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਹੋਏ। ਸਤਿਗੁਰੂ ਜੀਓ ਹੋਏ ਸਮਾਗਮ ਅੰਦਰ ਸ੍ਰੀ ਸੁਖਮਨੀ

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਸਾਧ ਸੰਗਤ ਵਿੱਚ ਵਰਤਾਉਂਦੀ ਆ ਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ

रहन ना जाए किने अनेक भगत अनेक जन तारे सिमरै अनेक मुनी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਹਿ ਪੇਵੈ। ਆਪ ਆਪਣੀ ਬਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਇ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰਾ। ਇੱਕ ਰੂਪ ਅਨੂਪ ਸਰੂਪਾ, ਰੰਕ ਪਾਇਓ ਰਾਵ ਕਈ ਭੂਪਾ। ਅੰਡਜ ਜੇਰ ਸੇਤ ਕੀਨੀ, ਉਤਪਜ ਖਾਨ ਬਹੁ ਰਚ ਦੀਨੀ। ਕਹੋਂ ਫੂਲ ਰਾਜਾ ਹੋਵੈ ਬੈਠਾ, ਕਹੋਂ ਸਿਮਟ ਪਵ ਸੰਕਰ ਕੈਠਾ। ਸਾਗਰੀ ਸ੍ਰਿਸ਼ਟ ਦਿਖਾਈ ਅਚੰਪਵ, ਆਦਿ ਜੁਗਾਦ ਸਰੂਪ ਸੁਜੰਪਵ। ਅਵਰਸਾ ਮੇਰੀ ਤੁਮ ਕਰੋ, ਸਿੱਖ ਵਾਰ ਸਿੱਖ ਸੰਘਰ। ਦੁਸ਼ਟੇ ਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨ ਕਾਤਾ। ਜੇ ਸਤੋ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੈ ਮਰੇ। ਪੁਰਖ ਜਾਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲਪ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰਸਾ ਹੋਏ ਤਾਹੇ ਸਭ ਕਾਲਾ, ਦੁਸ਼ਟ ਰਿਸ਼ਟ ਕਰੇ ਤਤਕਾਲਾ। ਕ੍ਰਿਪਾ ਦ੍ਰਿਸ਼ਟ ਤਨ ਜਾਏ ਨਹਰ ਹੋ, ਤਾਂ ਕਿ ਤਾਪ ਤਨਕ ਮੋਹਰ ਹੋ। ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸਾਸ ਵ ਸਕਿਨ ਕੋਈ। ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੀ ਉਭਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੁਖ ਤੇ ਰਾਹ। ਖੜਗ ਕੇਤ

ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਘਾਟਾ ਭੁਲਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬ

ਜੋ ਹਰ ਹਰ ਨਾਮ ਦ੍ਰਿੜਾਵੈ ਰਾਮ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੋਈ ਮੇਰੀ ਜਿੰਦੜੀਏ। ਮਤ ਕੇ ਜਾਪੈ ਸਾਇਆ ਵੈ ਕੇ ਨਾਇਆ ਵੈ ਰਾਮ, ਜਿਤ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗਣ ਅਮਾਰੇ

सिमरै अनेक मुनि अंधले टेक निर्धन धन पायो।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

ਸਤ ਦਰੁਵ ਕਹਿੰਦੇ ਸਤਲੁਜ ਸਲਤਾ ਦਰਿਆ ਜਿਹੜਾ ਸਤਲੁਜ ਦਰਿਆ ਹੈ ਕੇ ਨਿਕਟ ਇਹਦੇ ਕਿਨਾਰੇ ਪਰਿਓ ਜੰਗ ਕੋ ਜ਼ੋਰ ਇਹ ਜਿਹੜਾ ਜੰਗ ਹੋ ਰਿਹਾ ਹੈ ਇਹ ਜਿਹੜੀ ਲੜਾਈ ਲੜੀ ਜਾ ਰਹੀ ਹੈ ਇੱਥੇ ਬਹੁਤ ਵੱਡਾ ਇੱਕ ਜ਼ੋਰ ਜਿਹੜਾ ਦੇਖਣ

0: ਜ਼ੋਰ ਦਾ ਮਤਲਬ ਕਿ ਸ਼ਸਤਰਾਂ ਦਾ ਭਾਰੀ ਜ਼ੋਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ। ਵਰਖਾ ਸ਼ਸਤਰਨ ਕੀ ਪਰੇ, ਸ਼ਸਤਰਾਂ ਦੀ ਵਰਖਾ, ਅਸਤਰਾਂ ਦੀ ਵਰਖਾ ਹੋ ਰਹੀ ਹੈ ਇੱਕ ਦੂਜੇ ਉੱਤੇ, ਨਿਰੰਤਰ ਜਿਹੜਾ ਉਹ ਵਾਰ ਕੀਤਾ ਜਾ ਰਿਹਾ ਹੈ।
1: ਰਸ਼ਾਵਲ ਸੰਦ ਰਿਸੇ ਵੀਰ ਜੁਟੇ ਰੇ ਦੇਸੀ ਸਫੁਟੇ,
0: ਦੋਵੇਂ ਪਾਸੇ ਤੋਂ ਇੱਧਰੋਂ ਸਿਪਾਹੀ ਉਹ ਵੀ ਆਪਣੇ ਆਪ ਨੂੰ ਯੋਧੇ ਅਖਾਉਂਦੇ ਨੇ, ਉੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹਾਦਰ ਯੋਧੇ, ਦੋਵੇਂ ਪਾਸੇ ਤੋਂ ਕਹਿੰਦੇ ਨੇ ਇਹ ਵੀਰ ਇਹ ਯੋਧੇ ਮੈਦਾਨ ਦੇ ਵਿੱਚ ਡਟੇ ਹੋਏ ਨੇ, ਔਰ ਦੋਵੇਂ ਪਾਸੇ ਤੋਂ ਜਿਹੜਾ ਉਹ ਵਾਰ ਹੋ ਰਿਹਾ ਹੈ। ਬੰਦੂਕ ਵਿੱਚੋਂ ਗੋਲੀਆਂ ਚੱਲਦੀਆਂ, ਕਮਾਨ ਵਿੱਚੋਂ ਤੀਰ ਨਿਕਲ ਰਹੇ ਨੇ, ਜਿਹਦੇ ਨਾਲ ਸੀਸ ਫੁੱਟੇ, ਕਈਆਂ ਦੇ ਸਿਰ ਫੁੱਟ ਚੁੱਕੇ ਹਨ।
1: ਤੁਫੰਗੇ ਤੜਾਕੇ ਸੁਗੋਰੀ ਸੜਕੇ,
0: ਬੰਦੂਕ ਵਿੱਚੋਂ ਤੁਫੰਗੇ ਬੰਦੂਕਾਂ, ਉਹਨਾਂ ਵਿੱਚੋਂ ਲਗਾਤਾਰ ਗੋਲੀਆਂ ਦਾ ਚੱਲਣਾ,

0: ਇੱਕ ਦੂਜੇ ਦੇ ਉੱਤੇ ਵਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ, ਇੱਕ ਦੂਸਰੇ ਦੇ ਨਾਲ ਭਿੜ ਗਏ ਨੇ, ਇਹ ਲੜਾਈ ਲੜਦੇ ਲੜਦੇ ਜੰਗ ਕਰਦੇ ਕਰਦੇ ਸਤਲੁਜ ਦਰਿਆ ਦੇ ਕਿਨਾਰੇ ਤੱਕ ਆਏ ਹਨ।
1: ਹੱਲਾ ਹੱਲ ਮਾਚੀ ਲਹੂ ਦੋਲ ਰਾਚੀ,
0: ਕਹਿੰਦੇ ਜਿਹੜੀ ਉਹ ਧੂਲ ਹੈ ਮਿੱਟੀ ਹੈ ਉਹਦੇ ਵਿੱਚ ਵੀ ਜਿਹੜਾ ਉਹ ਲਹੂ ਵਹਿ ਰਿਹਾ ਹੈ, ਲਹੂ ਧੂਲ ਰਾਚੀ, ਲਹੂ ਜਿਹੜਾ ਉਹ ਖੂਨ ਡੁੱਲਦਾ ਉਸ ਮਿੱਟੀ ਦੇ ਵਿੱਚ ਰਚ ਮਿਚ ਜਾਂਦਾ, ਅਤੇ ਜਿਹੜੀ ਧੂਲ ਉੱਡ ਵੀ ਰਹੀ ਹੈ ਉਹਦੇ ਵਿੱਚ ਵੀ ਬਲੱਡ ਜਿਹੜਾ ਖੂਨ ਹੈ ਉਹ ਰਚਿਆ ਹੋਇਆ ਹੈ।
1: ਬਿਨਾਂ ਪ੍ਰਾਨ ਥੋਤੇ ਸੋ ਨੈਣਾ ਅਗਾਰੇ,
0: ਔਰ ਕਈ ਸਰੀਰ ਜਿਹੜੇ ਨੇ ਉੱਥੇ ਲੋਥਾਂ ਪਈਆਂ ਹੋਈਆਂ ਨੇ, ਸਰੀਰ ਪਏ ਨੇ ਬਿਨਾਂ ਪ੍ਰਾਣਾ ਤੋਂ, ਬਿਨਾਂ ਪ੍ਰਾਣ ਥੋਥੇ ਖਾਲੀ ਸਰੀਰ ਜਿਹੜੇ ਨੇ ਉੱਥੇ ਮੈਦਾਨ ਦੇ ਵਿੱਚ ਪਏ ਹੋਏ ਨੇ, ਜਿਨ੍ਹਾਂ ਵਿੱਚੋਂ ਪ੍ਰਾਣ ਜਿਹੜੇ ਨੇ ਉਹ ਨਿਕਲ ਚੁੱਕੇ ਹਨ।
1: ਸੋ ਨੈਣਾ ਉਗਾਰੇ ਪਰੇ ਸੂਰ ਮਾਰੇ,
0: ਕਈਆਂ ਦੇ ਨੇਤਰ ਖੁੱਲੇ ਹੋਏ ਨੇ, ਅੱਖਾਂ ਖੁੱਲੀਆਂ ਨੇ, ਤੁਸੀਂ ਬਹੁਤ ਸਰੀਰ ਦੇਖੇ ਹੋਣਗੇ, ਜਦੋਂ ਆਖਰੀ ਦਮ ਨਿਕਲਦਾ ਕਈਆਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ। ਹੁਣ ਇੱਥੇ ਕਈ ਐਸੇ ਜਿਹੜੇ ਨੇ ਸਰੀਰ ਪਏ ਹੋਏ ਨੇ ਬਿਨਾਂ ਪ੍ਰਾਣਾ ਤੋਂ, ਜਿਨ੍ਹਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਖੁੱਲੀਆਂ ਅਤੇ ਕਈਆਂ ਦੀਆਂ ਅੱਖਾਂ ਬਾਹਰ ਤੱਕ ਵੀ ਆਈਆਂ ਹੋਈਆਂ ਨੇ। ਪਰੇ ਸੂਰ ਮਾਰੇ, ਐਸੇ ਸੂਰਮੇ ਜਿਹੜੇ ਮੈਦਾਨ ਦੇ ਵਿੱਚ ਮਰੇ ਪਏ ਹਨ।
1: ਤਵੈ ਭੀਮ ਚੰਦੰ ਬਲੋਕੈ ਸੋਵਿੰਦੰ,
0: ਫਿਰ ਜਿਹੜਾ ਇਹ ਭੀਮ ਚੰਦ ਹੈ ਕਹਿਲੂਰੀ ਰਾਜਾ, ਇਹਨੇ ਕਹਿੰਦੇ ਮੈਦਾਨ ਦੇ ਵਿੱਚ ਇਹ ਹੋ ਰਹੀ ਜੰਗ ਵੱਲ ਦੇਖਣਾ ਕੀਤਾ।
1: ਵੱਡੀ ਸੈਨ ਜਾਨੀ ਨਹੀਂ ਨੀ ਹੈਰਾਨੀ,
0: ਔਰ ਹੈਰਾਨ ਇਸ ਗੱਲ ਤੋਂ ਹੈ ਵੀ ਇੰਨੀ ਵੱਡੀ ਸੈਨਾ, ਇੰਨੀ ਵੱਡੀ ਸੈਨਾ ਹੋਣ ਦੇ ਬਾਵਜੂਦ ਵੀ ਨਹੀਂ ਨੀ ਹੈਰਾਨੀ, ਤਾਂ ਵੀ ਗੁਰੂ ਕੇ ਖਾਲਸਾ ਜਿਹੜਾ ਗੁਰੂ ਕੇ ਸਿੰਘ ਨੇ ਉਹ ਆਪਣੇ ਨੇੜੇ ਤੱਕ ਨਹੀਂ ਆਉਣ ਦੇ ਰਹੇ ਇਹਨਾਂ ਨੂੰ। ਇੰਨੀ ਵੱਡੀ ਗਿਣਤੀ ਹੋਵੇ ਸੈਨਾ ਦੀ ਅਤੇ ਗੁਰੂ ਕੇ ਸਿੰਘ ਘੱਟ ਗਿਣਤੀ ਦੇ ਹੋਵਣ ਅਤੇ ਫਿਰ ਵੀ ਉਹ ਸਾਨੂੰ ਨੇੜੇ ਨਹੀਂ ਲੱਗਣ ਦੇ ਰਹੇ ਹਨ।
1: ਹਿੱਲੇ ਸਿੰਘ ਨਾਹੀ ਰਹੇ ਤੀਰ ਮਾਹੀ,
0: ਹਿੱਲੇ ਸਿੰਘ ਨਾਹੀ, ਪਛਾਣ ਨੂੰ ਨਹੀਂ ਹਿੱਲਦੇ, ਅਗਾਂਹ ਨੂੰ ਤਾਂ ਵੱਧਦੇ ਨੇ, ਤਾਂ ਹੀ ਇਹ ਲੜਾਈ ਲੜਦੇ ਲੜਦੇ ਦਰਿਆ ਦੇ ਕਿਨਾਰੇ ਤੱਕ ਚਲੇ ਗਏ ਨਾ। ਸਿਪਾਹੀਆਂ ਦੇ ਕਦਮ ਪਛਾਣ ਨੂੰ ਮੁੜਦੇ ਆ ਅਤੇ ਗੁਰੂ ਕੇ ਸਿੰਘਾਂ ਦੇ ਕਦਮ ਅਗਾਂਹ ਨੂੰ ਵੱਧਦੇ ਆ, ਪਰ ਪਛਾਣ ਨੂੰ ਨਹੀਂ ਕੋਈ ਗੁਰੂ ਕਾ ਸਿੰਘ ਮੁੜਿਆ, ਕਿਸੇ ਸਿੰਘ ਦੇ ਕਦਮ ਪਛਾਣ ਨੂੰ ਨਹੀਂ ਹੋਏ। ਕਹਿੰਦੇ ਐਸੇ ਹੁਣੇ ਕੌਣ ਦੇਖ ਰਿਹਾ, ਤਬੈ ਭੀਮ ਚੰਦਨ, ਜਿਹੜਾ ਇਹ ਭੀਮ ਚੰਦ ਕਹਿਲੂਰੀ ਰਾਜਾ ਇਹ ਦੇਖ ਕੇ ਹੈਰਾਨ ਹੋ ਰਿਹਾ ਕਿ ਹਿਲੇ ਨੇ ਸਿੰਘ ਨਾਹੀਂ, ਇਹ ਤਾਂ ਹਿਲਦੇ ਹੀ ਨਹੀਂ, ਇੰਨਾ ਬਹਾਦਰੀ ਵਾਲਾ ਗੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦੇ ਵਿੱਚ ਭਰਿਆ ਹੈ।
1: ਮੁੱਲਿਓ ਪੋਪ ਚੰਦੰ ਸੁਨੋ ਹੋਸ਼ ਵੰਦੰ,
0: ਕਹਿੰਦੇ ਜਦੋਂ ਇਹ ਕਹਿਲੂਰੀ ਰਾਜਾ ਭੀਮ ਚੰਦ ਨੇ ਵੀ ਦੇਖਿਆ ਅਤੇ ਭੂਪ ਚੰਦ ਵੀ ਦੇਖ ਰਿਹਾ ਹੈ, ਭੂਪ ਚੰਦ ਨੇ ਜਦੋਂ ਦੇਖਿਆ ਅਤੇ ਫਿਰ ਬੋਲਿਆ, ਬੋਲ ਕੇ ਕਹਿਣ ਲੱਗਾ ਸੁਨੋ ਹੋਸ਼ ਵੰਦੋ, ਵੀ ਹੋਸ਼ ਵਿੱਚ ਆ ਜਾਓ, ਅਸੀਂ ਮੈਦਾਨ ਦੇ ਵਿੱਚ ਇਹ ਜਿਹੜੀ ਜੰਗ ਹੋ ਰਹੀ ਹੈ ਉਹ ਸਾਰਾ ਮਾਹੌਲ ਅਸੀਂ ਦੇਖ ਰਹੇ ਹਾਂ ਵੀ ਬਣ ਕੀ ਰਿਹਾ।

0: ਜਿਹੜਾ ਵਜੀਦਾ ਆਇਆ ਆਪਣੀ ਸੈਨਾ ਲੈ ਕੇ, ਅਸੀਂ ਉਹਨਾਂ ਨੂੰ ਬੁਲਾਇਆ, ਇੰਨੀ ਵੱਡੀ ਸੈਨਾ ਹੋਵੇ ਸਾਡੀ ਆਪਸੀ ਬਾਈ ਧਾਰ ਦੇ ਰਾਜਿਆਂ ਦੀ ਵੀ ਔਰ ਸੂਬਾ ਸਰਹੰਦ ਦੀ ਵੀ, ਇੰਨੀ ਵੱਡੀ ਗਿਣਤੀ ਵਿੱਚ ਸੈਨਾ ਹੋਵੇ ਅਤੇ ਫਿਰ ਮੁੜ ਕੇ ਹਾਰ ਸਾਡੀ ਹੋਈ ਹੋ ਰਹੀ ਹੋਵੇ, ਨੁਕਸਾਨ ਸਾਡਾ ਹੋ ਰਿਹਾ ਹੋਵੇ। ਇਹ ਕਹਿੰਦੇ ਉਸ ਵੇਲੇ ਭੂਪ ਚੰਦ ਨੇ ਆਖਣਾ ਕੀਤਾ,
1: ਦੂਰੇ ਕੋਟ ਨਾਹੀ ਮਦਾਨੰ ਕੇ ਮਾਹੀ।
0: ਕਹਿੰਦੇ ਨੇ ਹੁਣ ਤਾਂ ਇਹ ਕਿਲੇ ਵਿੱਚ ਵੀ ਨਹੀਂ, ਜੇ ਆਪਾਂ ਕਹਿ ਸਕੀਏ ਵੀ ਇਹਨਾਂ ਨੇ ਕਿਲੇ ਦੀ ਓਟ ਲਈ ਹੋਈ ਹੈ, ਕਿਲੇ ਦਾ ਆਸਰਾ ਲਿਆ, ਅੰਦਰੋਂ ਲੜ ਰਹੇ ਨੇ, ਇਹ ਤਾਂ ਹੈ ਹੀ ਖੁੱਲ੍ਹੇ ਮੈਦਾਨ ਦੇ ਵਿੱਚ ਹੈ, ਫਿਰ ਵੀ ਇਹ ਸਾਡੇ ਉੱਤੇ ਭਾਰੂ ਪੈ ਰਹੇ ਨੇ, ਕਿਉਂਕਿ ਹੁਣ ਇਹ ਦੂਰੇ ਕੋਟ, ਇਹ ਕੋਟ ਤੋਂ, ਕਿਲੇ ਤੋਂ, ਆਪਣੇ ਤੋਂ ਦੂਰ ਨੇ, ਮੈਦਾਨ ਦੇ ਵਿੱਚ ਖਲੋ ਕੇ ਇਹ ਸਾਡੇ ਸਿਪਾਹੀਆਂ ਦੇ ਨਾਲ ਲੜਦੇ ਹਨ।
1: ਰਹੇ ਗੋ ਕਰਾਰਾ ਗੁਰੂ ਜੇ ਨਹਾਰਾ।
0: ਕਹਿੰਦੇ ਇੰਨੀ ਕਰਾਰੀ ਮਾਰ ਜਿਹੜੀ ਹੈ ਉਹ ਸਾਨੂੰ

0: ਪੈ ਰਹੀ ਹੈ ਤੇ ਮੈਨੂੰ ਲੱਗਦਾ ਵੀ ਗੁਰੂ ਇਸ ਤਰ੍ਹਾਂ ਨਹੀਂ ਹਾਰੇਗਾ, ਕਿਉਂਕਿ ਇਹ ਬੋਲ ਜਿਹੜੇ ਨੇ ਭੂਪ ਚੰਦ ਦੇ ਆ, ਇਸ ਲਈ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੇਗਾ ਵੀ ਮੈਨੂੰ ਲੱਗਦਾ ਵੀ ਗੁਰੂ ਹਾਰਨ ਵਾਲਾ ਨਹੀਂ ਹੈ। ਅਸੀਂ ਸਤਿਕਾਰ ਵਿੱਚ ਕਹਿੰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਸਤਿਗੁਰੂ ਜੀ ਕਹਿੰਦੇ ਹਾਂ, ਉਹ ਕਹਿੰਦੇ ਵੀ ਗੁਰੂ ਇੱਦਾਂ ਹਾਰਨ ਵਾਲਾ ਨਹੀਂ ਹੈ।
1: ਕਹੋ ਫਿਰ ਕੈਸੇ ਤਜੈ ਤੀਰ ਵੈਸੇ,
0: ਕਹਿੰਦੇ ਨੇ ਫਿਰ ਬਾਅਦ ਵਿੱਚ ਆਪਾਂ ਕੀ ਕਰਾਂਗੇ ਜੇ ਸਾਡੇ ਸਿਪਾਹੀ ਧੀਰਜ ਛੱਡ ਗਏ। ਦੇਖਦੇ ਦੇਖਦੇ ਹੌਸਲੇ ਹੀ ਜਦੋਂ ਇਹ ਛੱਡ ਗਏ ਤੇ ਫਿਰ ਤੇ ਬੜਾ ਔਖਾ ਹੋ ਜਾਣਾ, ਬੜੀ ਮੁਸ਼ਕਲ ਹੋ ਜਾਏਗੀ। ਜਿਸ ਹਿਸਾਬ ਦੇ ਨਾਲ ਗੁਰੂ ਕੇ ਸਿੰਘ ਡਟ ਕੇ ਲੜ ਰਹੇ ਨੇ, ਹਿਲੇ ਨਾਹੀਂ, ਹਿਲਦੇ ਨਹੀਂ ਆਪਣੀ ਜਗ੍ਹਾ ਤੋਂ, ਇੱਧਰੋਂ ਬੜਾ ਭਾਰੀ ਹੱਲਾ ਬੋਲਦੇ ਆ, ਬੜੇ ਜ਼ੋਰ ਨਾਲ ਹੱਲਾ ਬੋਲਦੇ ਆ, ਪਰ ਉਹ ਇਹਨਾਂ ਦੇ ਹੱਲੇ ਨੂੰ ਝੱਲ ਲੈਂਦੇ ਨੇ, ਇੰਨੀ ਉਹਨਾਂ ਵਿੱਚ ਸਮਰੱਥਾ ਹੈ। ਇਸ ਵਾਸਤੇ ਕਹਿੰਦੇ ਨੇ ਜੇ ਸਾਡੇ ਸਿਪਾਹੀ ਧੀਰਜ ਛੱਡ ਗਏ ਹੌਸਲਾ, ਫਿਰ ਕੋਈ ਲਾਭ ਨਹੀਂ ਹੋਵੇਗਾ।
1: ਅਵੇ ਜੇ ਨਾ ਮਾਰ ਗਇਓ ਕੈ ਨਾ ਪਾਰ,
0: ਅਵੇ ਜੇ ਨਾ ਮਾਰਾ, ਤੇ ਜੇ ਹੁਣ ਇਹਨਾਂ ਦੇ ਸਿੰਘਾਂ ਨੂੰ ਤੇ ਗੁਰੂ ਨੂੰ ਅਸੀਂ ਨਾ ਮਾਰਿਆ ਤੇ ਜੇ ਨਾ ਇਹਨਾਂ ਨੂੰ ਆਪਾਂ ਪਕੜ ਸਕੇ ਤੇ ਫਿਰ ਔਖਾ ਹੋ ਜਾਣਾ। ਇਸ ਲਈ ਹੋਸ਼ਬੰਦੋ ਇਹ ਆਵਾਜ਼ ਦੇ ਕੇ ਆਖਿਆ ਭੂਪ ਚੰਦ ਨੇ ਵੀ ਤੁਸੀਂ ਹੋਸ਼ ਦੇ ਵਿੱਚ ਆਓ ਤੇ ਇਹ ਜੋ ਹੋ ਰਿਹਾ ਹੈ ਇਸ ਮੈਦਾਨ ਦੇ ਵਿੱਚ ਉਹਨੂੰ ਦੇਖ ਕੇ ਸਮਝਣਾ ਕਰੋ।
1: ਓਨੰਕਾਰ ਮਾਰ ਕਿਸੂ ਤੇ ਨਾ ਹਾਰੇ,
0: ਕਹਿੰਦੇ ਜੇ ਹੁਣ ਨਾ ਮਾਰ ਗਿਰਾਇਆ ਤੇ ਫਿਰ ਮੁੜ ਕੇ ਕਿਹਦੇ ਹੱਥੋਂ ਮਰਨਗੇ, ਕੌਣ ਮਾਰੇਗਾ ਇਹਨਾਂ ਨੂੰ, ਫਿਰ ਇਹ ਕਿਸੇ ਕੋਲੋਂ ਵੀ ਹਾਰਨ ਵਾਲੇ ਨਹੀਂ ਹਨ।
1: ਮਹਾ ਤੀਰ ਤਾਰ ਅਮੰਕੋ ਪ੍ਰਹਾਰ,
0: ਸਾਡੇ ਸਿਪਾਹੀ ਧੀਰਜ ਛੱਡਦੇ ਨੇ, ਸਾਡੇ ਵੀ ਹੌਸਲੇ ਡੱਗ ਮਗਾ ਰਹੇ ਆ। ਇਹ ਜਦੋਂ ਅਸੀਂ ਆਪਣੇ ਸਿਪਾਹੀਆਂ ਵੱਲ ਦੇਖਦੇ ਹਾਂ, ਮਾਰੇ ਗਏ, ਜ਼ਖਮੀ ਹੋ ਗਏ, ਪਿਛਾਂਹ ਨੂੰ ਭੱਜਦੇ ਨਜ਼ਰ ਆਉਂਦੇ ਆ, ਅਸੀਂ ਵੀ ਆਪਣਾ ਧੀਰਜ ਛੱਡ ਰਹੇ ਹਾਂ। ਪਰ ਕਮਾਲ ਦੀ ਗੱਲ ਹੈ, ਗੁਰੂ ਕੇ ਸਿੰਘ ਇੰਨੇ ਬਹਾਦਰ ਨੇ ਕਿ ਮਹਾਂ ਤੀਰ ਧਾਰੈ ਹਮੂ ਕੋ ਪ੍ਰਹਾਰੈ, ਇੰਨਾ ਵੱਡਾ ਧੀਰਜ ਧਾਰ ਕੇ ਇੰਨੇ ਵੱਡੇ ਹੌਸਲੇ ਨੇ ਇਹਨਾਂ ਦੇ। ਹੌਸਲੇ ਤਾਂ ਦੇਖੋ, ਗੁਰੂ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਦਿੱਤੀ ਹੈ। ਜੇ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰੀਏ ਤੇ 7-9 ਸਾਲ ਦੀ ਉਮਰ ਹੈ, ਤੇ 7-9 ਸਾਲ ਦੀ ਉਮਰ ਵਿੱਚ ਅਸੀਂ ਕੀ ਕਹਿੰਦੇ ਹਾਂ, ਨਿੱਕੀਆਂ ਜਿੰਦਾਂ ਨੇ, ਪਰ ਹੌਸਲੇ ਬੜੇ ਉਹਨਾਂ ਦੇ ਵੱਡੇ ਨੇ, ਬੁਲੰਦ ਹੌਸਲੇ ਨੇ। ਸਰੀਰ ਕਰਕੇ ਦੇਖਾਂਗੇ 7-9 ਸਾਲ ਕੀ ਉਮਰ ਹੁੰਦੀ ਹੈ, ਕੁਛ ਵੀ ਨਹੀਂ, ਪਰ ਹੌਸਲੇ ਕਿੰਨੇ ਵੱਡੇ ਸੀ, ਕਿੰਨੇ ਡਰਾਵੇ ਉਹਨਾਂ ਨੂੰ ਦਿੱਤੇ ਗਏ, ਬਹੁਤ ਕੁਛ ਹੋਇਆ, ਪਰ ਉਹਨਾਂ ਨੇ ਆਪਣੇ ਹੌਸਲੇ ਨਹੀਂ ਛੱਡੇ। ਇਸ ਲਈ ਨਿੱਕੀਆਂ ਜਿੰਦਾਂ ਹੋਣ ਦੇ ਬਾਵਜੂਦ ਸਾਕੇ ਬਹੁਤ ਵੱਡੇ ਵਰਤਾ ਦਿੱਤੇ। ਹੁਣ ਇੱਥੇ ਜਿਹੜਾ ਭੂਪ ਚੰਦ ਹੈ ਉਹ ਕਹਿੰਦਾ ਵੀ ਮਹਾਂ ਤੀਰ ਧਾਰੈ ਹਮੂ ਕੋ ਪ੍ਰਹਾਰੈ, ਇੰਨਾ ਵੱਡਾ ਧੀਰਜ ਧਾਰ ਕੇ ਇਹ ਲੜ ਰਹੇ ਨੇ ਔਰ ਉਲਟਾ ਸਾਡੇ 'ਤੇ ਪ੍ਰਹਾਰ ਘੱਟ ਗਿਣਤੀ ਵਿੱਚ ਸਾਡੇ 'ਤੇ ਪ੍ਰਹਾਰ ਕਰਦੇ। ਇਹਨਾਂ ਦੇ ਵੱਲੋਂ ਜਿਹੜਾ ਹੱਲਾ ਬੋਲਿਆ ਜਾਂਦਾ ਹੈ, ਸਾਡੇ ਸਿਪਾਹੀ ਝੱਲ ਨਹੀਂ ਸਕਦੇ ਔਰ ਸਾਡੇ ਹਜ਼ਾਰਾਂ ਇਕੱਠੇ ਹੋ ਕੇ ਇਹਨਾਂ ਉੱਤੇ ਹੱਲਾ ਬੋਲਦੇ ਆ ਅਤੇ ਇਹ ਝੱਲ ਲੈਂਦੇ ਨੇ। ਕਿਉਂ ਝੱਲ ਲੈਂਦੇ ਆ? ਕਿਉਂਕਿ ਇਹਨਾਂ ਦਾ ਗੁਰੂ ਬੜਾ ਡਾਢਾ ਹੈ। ਕਿਹੜਾ ਝੱਲੇ? ਗੁਰੂ ਦੀ ਝੱਲ ਆ। ਗੁਰੂ ਦੀ ਝੱਲ ਕੌਣ ਝੱਲ ਸਕਦਾ? ਅਤੇ ਫਿਰ ਗੁਰੂ ਕੇ ਸਿੰਘਾਂ ਦੇ ਵਿੱਚ ਕਿੱਡੀ ਵੱਡੀ ਬਖਸ਼ਿਸ਼ ਹੋਏਗੀ ਜੇ ਗੁਰੂ ਹੀ ਮਰਦ ਅਗੰਬੜਾ ਹੈ, ਅਤੇ ਫਿਰ ਗੁਰੂ ਕੇ ਸਿੰਘਾਂ ਵਿੱਚ ਕਿੰਨੀ ਬਖਸ਼ਿਸ਼ ਹੋਏਗੀ। ਭੂਪ ਚੰਦ ਕਹਿੰਦੇ ਇਸ ਤਰ੍ਹਾਂ

0: ਹੁਣ ਆਪਾਂ ਫਿਰ ਇੱਕ ਵਾਰੀ ਸੂਬਾ ਸਰਹੰਦ ਵਜ਼ੀਰ ਖਾਂ ਕੋਲ ਇਕੱਠੇ ਹੋ ਕੇ ਜਾਈਏ, ਉਹਦੇ ਨਿਕਟ ਜਾ ਕੇ ਉਹਨੂੰ ਦੱਸੀਏ ਵੀ ਤੂੰ ਆਪਣੀ ਹੋਰ ਸੈਨਾ ਜਿਹੜੀ ਆ ਮੈਦਾਨ ਦੇ ਵਿੱਚ ਭੇਜ, ਤੇ ਇਹਨਾਂ ਦਾ ਜ਼ੋਰ ਜਿਹੜਾ ਉਹਨਾਂ ਦੇ ਉੱਪਰ ਪੈ ਸਕੇ।
1: ਗੁਰ ਗੋਬਿੰਦ ਸਿੰਘ ਕੇਰੇ ਗਹਿ ਲੀਜੈ ਇਸ ਠੌਰ।
0: ਇੱਕ ਵਾਰ ਫਿਰ ਆਪਾਂ ਇਕੱਠੇ ਹੋ ਕੇ ਚੱਲਦੇ ਹਾਂ ਸੂਬਾ ਸਰਹੰਦ ਨੂੰ ਜਾ ਕੇ ਬੇਨਤੀ ਕਰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾ ਲਓ ਤੁਸੀਂ, ਔਰ ਘੇਰਾ ਪਾ ਕੇ ਉਹਨਾਂ ਨੂੰ ਪਕੜ ਲਓ ਇਸੇ ਥਾਂ 'ਤੇ ਉਹਨਾਂ ਨੂੰ ਜਿਹੜਾ

ਕਹਿੰਦੇ ਬੋਹਰ ਫਿਰ ਜੇ ਹੁਣ ਖੁੱਲ੍ਹੇ ਮੈਦਾਨ ਦੇ ਵਿੱਚ ਸਾਹਮਣੇ ਗੁਰੂ ਗੋਬਿੰਦ ਸਿੰਘ ਨਜ਼ਰੀ ਆਉਂਦੇ ਆ ਅਤੇ ਜੇ ਹੁਣ ਨਾ ਆਪਾਂ ਇਹਨਾਂ ਨੂੰ ਪਕੜ ਸਕੀਏ, ਹੁਣ ਨਾ ਇਹਨਾਂ ਨੂੰ ਬੰਦੀ ਬਣਾ ਸਕੀਏ, ਬੋਹਰ ਘਾਤ ਹੱਥ ਨਾ ਆਵੇ, ਫਿਰ ਇਹ ਸਮਾਂ ਵੀ ਸਾਨੂੰ ਨਹੀਂ ਮਿਲਣਾ ਔਰ ਮੁੜ ਕੇ ਗੁਰੂ ਗੋਬਿੰਦ ਸਿੰਘ ਜੀ ਹੱਥ ਵੀ ਨਹੀਂ ਆਉਣੇ ਵੀ ਆਪਾਂ ਜਾ ਕੇ ਵਜੀਦੇ ਨੂੰ ਇਹ ਗੱਲ ਕਹੀਏ ਵੀ ਹੁਣ ਤਾਂ ਸਮਾਂ ਹੈ, ਹੁਣ ਤਾਂ ਮੌਕਾ ਹੈ ਵੀ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਲੈ, ਮੁੜ ਕੇ ਫਿਰ ਇਹ ਸਮਾਂ ਜਿਹੜਾ ਹੱਥ ਨਹੀਂ

ਤੇ ਔਰੰਗਜ਼ੇਬ ਦਾ ਵੀ ਹੁਕਮ ਹੈ ਵੀ ਜਾਂ ਤੇ ਉਹਨਾਂ ਨੂੰ ਪਕੜ ਕੇ ਬੰਦੀ ਬਣਾ ਲਓ ਤੇ ਜਾਂ ਫਿਰ ਉਹਨਾਂ ਨੂੰ ਮਾਰ ਜਿਹੜਾ ਉਹ ਮਿਟਾਵੋ। ਇਸ ਤਰ੍ਹਾਂ ਭੂਪ ਚੰਦ ਕਹਿਲੂਰੀ ਰਾਜੇ ਨੂੰ ਆਖਦਾ ਹੈ, ਜਿਹੜਾ ਰਾਜਾ ਭੀਮ ਚੰਦ ਹੈ, ਕਹਿੰਦੇ ਵੀ ਆਪਾਂ ਚੱਲੀਏ, ਚੱਲ ਕੇ ਸੂਬਾ ਸਰਹੰਦ ਨੂੰ ਕਹੀਏ ਵੀ ਹੁਣ ਤੇਰੇ ਕੋਲ ਮੌਕਾ ਹੈ, ਤੇਰੇ ਹੱਥ ਸਮਾਂ ਹੈ, ਆਪਣੇ ਸਿਪਾਹੀਆਂ ਦਾ ਜ਼ੋਰ ਪਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਲੈ। ਕਿਉਂਕਿ ਸ਼ਾਹ ਨੇ ਭਾਵ ਔਰੰਗਜ਼ੇਬ ਦਿੱਲੀ ਦੇ ਤਖ਼ਤ 'ਤੇ ਬੈਠੇ ਨੇ ਵੀ ਹੁਕਮ ਕੀਤਾ ਵੀ ਜਾਂ ਤਾਂ ਉਹਨਾਂ ਨੂੰ ਬੰਦੀ ਬਣਾ ਲਓ ਅਤੇ ਜਾਂ ਉਹਨਾਂ

ਆਪਾਂ ਹੁਣ ਇਹ ਕੋਸ਼ਿਸ਼ ਨਾ ਕੀਤੀ ਇਹ ਹੋ ਸਕਦਾ ਪਲੜਾ ਤਾਂ ਉਹਨਾਂ ਦਾ ਪਹਿਲਾਂ ਹੀ ਭਾਰੀ ਹੈ ਅਤੇ ਇਹ ਨਾ ਹੋਵੇ ਕਿ ਉਹਨਾਂ ਦਾ ਜ਼ੋਰ ਸਾਡੇ ਉੱਤੇ ਪੈ ਜਾਏ ਅਤੇ ਮੁੜ ਕੇ ਭੱਜਣਾ ਸਾਨੂੰ ਪੈ ਜਾਏ ਉਹ ਸਾਨੂੰ ਉਲਟਾ ਬੰਦੀ ਜਿਹੜਾ ਉਹ ਬਣਾ ਲੈਣ ਅਤੇ ਮਾਰ ਮਿਟਾਵਣ ਇਸ ਤੋਂ ਪਹਿਲਾਂ ਅਸੀਂ ਕੁਝ ਐਸੀ ਰਣਨੀਤੀ ਬਣਾਈਏ ਜਿਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਵੀ ਸਕੀਏ ਔਰ ਇਹਨਾਂ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ

0: ਸਾਰੇ ਪਾਸੇ ਤੋਂ ਘੇਰਾ ਪਾ ਲਓ, ਇੰਨੀ ਫੌਜ ਹੈ, ਇੰਨੀ ਸੈਨਾ ਹੈ, ਜਿਹੜਾ ਸੂਬਾ ਸਰਹੰਦ ਆਪਣੇ ਨਾਲ ਲਸ਼ਕਰ ਲੈ ਕੇ ਆਇਆ, ਇੰਨਾ ਉਹਦੇ ਕੋਲ ਲਸ਼ਕਰ ਹੈ ਕਿ ਚਾਰੇ ਪਾਸੇ ਤੋਂ ਘੇਰਾ ਪਾਇਆ ਜਾ ਸਕਦਾ ਹੈ। ਜਾ ਕੇ ਉਹਨੂੰ ਆਖਦੇ ਹਾਂ ਵੀ ਜਾਓ, ਜਾ ਕੇ ਆਗਾ ਘੇਰ ਹੇਲ ਕਰ ਘਾਲੋ, ਅਤੇ ਚਾਰੇ ਪਾਸੇ ਘੇਰਾ ਪਾ ਲਓ, ਅਤੇ ਫਿਰ ਉਹਨਾਂ ਦੇ ਨਾਲ ਜਿਹੜਾ ਦੋ ਹੱਥ ਕਰਨਾ ਕਰੋ।
1: ਗਮਨਿਓ ਤਬ ਵਜ਼ੀਰ ਖਾਂ ਪਾਸੀ ਸਗਰੀ ਬਾਤ ਸੁਣਾਈ।
0: ਕਹਿੰਦੇ ਆਪਸ ਵਿੱਚ ਰਾਜਿਆਂ ਨੇ ਸਲਾਹ ਮਸ਼ਵਰਾ ਕਰ ਗਮਨੇ ਚਲੇ ਗਏ ਜਿੱਥੇ ਵਜੀਦਾ ਸੀ, ਵਜ਼ੀਰ ਖਾਂ ਸੂਬਾ ਸਰਹੰਦ, ਉਹਦੇ ਕੋਲ ਜਾ ਕੇ ਫਿਰ ਸਗਲੀ ਬਾਤ ਸੁਣਾਈ, ਜੋ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਉਹ ਗੱਲ, ਪੂਰੀ ਗੱਲ ਫਿਰ ਉਹਦੇ

0: ਜਦੋਂ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ, ਸਾਰਾ ਕੁਛ ਦੱਸਿਆ ਵੀ ਤੇਰੇ ਹੱਥ ਮੌਕਾ ਹੈ, ਸਮਾਂ ਹੈ, ਜੇ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਬਣਾ ਕੇ ਲੈ ਕੇ ਜਾਏਗਾ ਤਾਂ ਦੇਖ ਤੇਰਾ ਇੱਕ ਨਾਮ ਵੀ ਹੋਏਗਾ ਔਰ ਦੂਸਰਾ ਦਿੱਲੀ ਦੇ ਬਾਦਸ਼ਾਹ ਦਾ ਜਿਹੜਾ ਔਰੰਗਜ਼ੇਬ ਹੈ ਉਹ ਤੇਰੇ 'ਤੇ ਪ੍ਰਸੰਨ ਵੀ ਬਹੁਤ ਹੋਏਗਾ। ਹੁਣ ਉਹਨੂੰ ਥੋੜ੍ਹਾ ਜਿਹਾ ਲਾਲਚ ਵੀ ਦੇ ਦਿੱਤਾ ਕਿ ਜੇ ਤੇ ਤੂੰ ਆਹ ਮੌਕਾ ਸੰਭਾਲ ਲਵੇਂ ਤਾਂ ਤੇਰਾ ਨਾਮ ਵੀ ਹੋ ਜਾਏਗਾ। ਜਦੋਂ ਸਾਰੀ ਗੱਲ ਉਹਦੇ ਨਾਲ ਜਾ ਕੇ ਕੀਤੀ, ਕਹਿੰਦੇ ਉਸੇ ਵੇਲੇ ਹੀ ਉਹਨੇ ਹੋਰ ਕੋਈ ਗੱਲ ਨਾ ਉਹਨੇ ਕਹਿੰਦੇ ਪੁੱਛੀ ਨਾ ਕੀਤੀ ਹੈ, ਆਪਣੀ ਜਿਹੜੀ ਫੌਜ ਹੈ ਉਹਦਾ ਜਿਹੜਾ ਲਸ਼ਕਰ ਹੈ ਉਸੇ ਵੇਲੇ ਉਹਨੂੰ ਹੁਕਮ ਜਾਰੀ ਕਰ ਦਿੰਦਾ ਹੈ।
1: ਆਪ ਵਜੀਦ ਖਾਨ ਵੀ ਸਰਕਿਓ ਟੋਕੇ ਨਰੇਸ਼ ਬਿਹਾਰੀ,
0: ਕਹਿੰਦੇ ਨੇ ਪੂਰਾ ਲਸ਼ਕਰ ਇਹਨੇ ਤਿਆਰ ਕਰ ਲਿਆ ਵੀ ਤਿਆਰ ਹੋ ਜਾਓ, ਆਪਾਂ ਜਾ ਕੇ ਹੁਣ ਘੇਰਾ ਪਾਉਣਾ। ਆਪ ਵੀ ਵਜ਼ੀਰ ਖਾਂ ਵੀ ਖੁਦ ਕਹਿੰਦੇ ਤਿਆਰ ਹੋ ਗਿਆ, ਢੁਕੇ ਨਰੇਸ਼ ਪਹਾੜੀ, ਉਹ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਦੇ ਨਾਲ ਆਪ ਵੀ ਹੁਣ

ਪਹਾੜੀ ਰਾਜੇ ਔਰ ਸੂਬਾ ਸਰਹੰਦ, ਇਹਦਾ ਲਸ਼ਕਰ, ਪਹਾੜੀ ਰਾਜਿਆਂ ਦੀ ਸੈਨਾ, ਇਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਗੁਜ਼ਰ ਰੰਗੜ ਇਕੱਠੇ ਕੀਤੇ ਹੋਏ ਸੀ, ਕਹਿੰਦੇ ਮੈਂ ਕਿੱਥੋਂ ਤੱਕ ਕਵਾਂ, ਕਵੀ ਜੀ ਕਹਿੰਦੇ ਵੀ ਕਿਹੜੇ ਕਿਹੜੇ ਇਹਨਾਂ ਨੇ ਆਪਣੀ ਸੈਨਾ ਦੇ ਵਿੱਚ ਰਲਾਏ ਹੋਏ ਸੀ, ਸਾਰੇ ਹੀ ਅੱਗੇ ਲਾ

0: ਝੁਕੇ ਨੇ, ਰੁਕੇ ਨੇ, ਭਾਰੀ ਲਸ਼ਕਰ ਲੈ ਕੇ ਆਏ ਨੇ ਅਤੇ ਉੱਥੇ ਜਦੋਂ ਆ ਕੇ ਰੁਕੇ ਨੇ ਅਤੇ ਬਹੁਤ ਜ਼ਿਆਦਾ, ਕਿਉਂਕਿ ਉਦੋਂ ਜ਼ਮੀਨ ਰਸਤੇ ਵੀ ਕੱਚੇ ਨੇ, ਰਾਹ ਵੀ ਕੱਚੇ ਹੈ ਅਤੇ ਚਾਰੇ ਪਾਸੇ ਧੂੜ ਮਿੱਟੀ ਹੈ ਅਤੇ ਜਿਹੜੇ ਇਹ ਘੋੜਿਆਂ 'ਤੇ ਆ ਰਹੇ ਨੇ, ਘੋੜਿਆਂ ਨੂੰ ਦੜਾਉਂਦਿਆਂ ਹੋਇਆਂ ਉਹਨਾਂ ਦੇ ਪੈਰਾਂ ਦੇ ਨਾਲ ਧੂੜ ਉੱਡ ਰਹੀ ਹੈ ਆਸਮਾਨ ਨੂੰ। ਕਹਿੰਦੇ ਬਹੁਤ ਜ਼ਿਆਦਾ ਧੂੜ ਉਸ ਵੇਲੇ ਉੱਡੀ ਹੈ, ਇਹ ਧੂਮ ਮਚਾਉਣ ਵਾਸਤੇ, ਆਪਣਾ ਪੂਰਾ ਜ਼ੋਰ ਪਾਉਣ ਵਾਸਤੇ ਪਹੁੰਚੇ ਹਨ।
1: ਸਾਹਿਬ ਚੰਦ ਜੋਤ ਪਤ ਗੁਰ ਕੋ ਕ੍ਰੋਧਤ ਜੁੱਧ ਵਡੇਰੇ।
0: ਤੇ ਜਿੱਥੇ ਪਹਿਲਾਂ ਹੀ ਜੰਗ ਚੱਲ ਰਹੀ ਹੈ, ਇਹ ਤਾਂ ਹੁਣ ਰਾਜੇ ਵਿੱਚੋਂ ਗਏ ਨੇ, ਜਾ ਕੇ ਵਜੀਦੇ ਨੂੰ ਕਿਹਾ ਵੀ ਤੂੰ ਆਪਣੀ ਹੋਰ ਸੈਨਾ ਲਸ਼ਕਰ ਭੇਜ, ਅਤੇ ਉਹ ਆਪ ਵੀ ਖੁਦ ਤਿਆਰ ਹੋ ਕੇ ਆ ਗਿਆ। ਕਹਿੰਦੇ ਜਿੱਥੇ ਇਹ ਜੰਗ ਹੋ ਰਹੀ ਸੀ ਉੱਥੇ ਕੌਣ ਸੀ? ਸਾਹਿਬ ਚੰਦ। ਇਹ ਕਹਿੰਦੇ ਬੜੇ ਬਹਾਦਰ ਦਲੇਰ ਨੇ, ਭਾਈ ਸਾਹਿਬ ਸਿੰਘ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਮਹਾਰਾਜ ਦੇ ਕੋਲ ਉਹ ਖਾਲਸਾ ਹੈ, ਅਕਾਲ ਪੁਰਖ ਦੀ ਫੌਜ ਹੈ। ਹੁਣ ਇੱਥੇ ਚੰਦ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਜਿਹੜੀ ਅਕਾਲ ਪੁਰਖ ਦੀ ਫੌਜ ਮਹਾਰਾਜ ਜੀ ਦੇ ਕੋਲ ਹੈ। ਕਹਿੰਦੇ ਭਾਈ ਸਾਹਿਬ ਸਿੰਘ ਜਿਹੜੇ ਨੇ ਬੜੇ ਜੁਝਾਰੂ ਨੇ, ਬਹੁਤ ਜੁਝਾਰੂ ਨੇ। ਇੱਕ ਧਿਆਨ ਰੱਖਿਓ, ਆਪਾਂ ਪੰਜ ਪਿਆਰਿਆਂ ਨੂੰ ਵੀ, ਜਿਹੜਾ ਉਹ ਉਹਨਾਂ ਦੇ ਵਿੱਚ ਵੀ ਭਾਈ ਸਾਹਿਬ ਸਿੰਘ ਆ, ਔਰ ਇੱਕ ਆਮ ਗੁਰੂ ਕੇ ਸਿੰਘਾਂ ਦੇ ਆਪਸ ਵਿੱਚ ਨਾਮ ਬੜੇ ਰਲਦੇ ਨੇ। ਕਹਿੰਦੇ ਇਹ ਬੜੀ ਬਹਾਦਰੀ ਦੇ ਨਾਲ ਇਸ ਮੈਦਾਨ ਦੇ ਵਿੱਚ ਵੀਰ ਰਸ ਦੇ ਨਾਲ ਭਰੇ ਹੋਏ, ਬੜੀ ਬਹਾਦਰੀ ਦੇ ਨਾਲ

0: ਵੱਖਰਾ ਹੀ ਐਸਾ ਜੋਸ਼ ਇਹਨਾਂ ਵਿੱਚ ਦੇਖਣ ਨੂੰ ਮਿਲ ਰਿਹਾ, ਵੀਰ ਰਸ ਅੰਦਰ ਭਰਿਆ, ਮੈਦਾਨ ਦੇ ਵਿੱਚ ਜਿਵੇਂ ਜੂਝ ਰਹੇ ਨਾ ਫੁਰਤੀ ਦੇ ਨਾਲ, ਇੰਨਾ ਜੋਸ਼ ਇੰਨੀ ਫੁਰਤੀ ਆ, ਵੱਖਰੇ ਹੀ ਦਿਸਦੇ ਪਏ ਆ ਭਾਈ ਸਾਹਿਬ ਜੀ ਲੜਦੇ ਹੋਏ। ਇਹਨਾਂ ਦੇ ਹੱਥ ਦੇ ਵਿੱਚ ਇੱਕ ਹੱਥ ਵਿੱਚ ਢਾਲ, ਇੱਕ ਹੱਥ ਦੇ ਵਿੱਚ ਤਲਵਾਰ ਇਹਨਾਂ ਦੇ ਪਕੜੀ ਹੋਈ ਹੈ। ਔਰ ਜਿਹੜਾ ਵੀ ਕਹਿੰਦੇ ਨੇ ਇਹਨਾਂ ਦੇ ਸਾਹਮਣੇ ਆਉਂਦਾ ਹੈ, ਇਹਨਾਂ ਦੀ ਤਲਵਾਰ ਤੋਂ ਬਚ ਹੀ ਨਹੀਂ ਪਾਉਂਦਾ। ਐਸੇ ਕਮਾਲ ਦੇ ਤਲਵਾਰਬਾਜ਼ ਨੇ, ਭਾਵ ਤਲਵਾਰ ਚਲਾਉਣਾ ਜਾਣਦੇ ਆ, ਕਿ ਉਹਨਾਂ ਹਜ਼ਾਰਾਂ ਦੇ ਵਿੱਚ ਖਲੋ ਕੇ ਭਾਈ ਸਾਹਿਬ ਕਹਿੰਦੇ ਜੂਝ ਰਹੇ ਨੇ, ਕਦੇ ਢਾਲ ਅੱਗੇ ਕਰ ਲਈ, ਕਦੇ ਤਲਵਾਰ ਨਾਲ ਵਾਰ ਕਰ ਦਿੱਤਾ, ਐਸਾ ਮਾਹੌਲ ਬਣਿਆ ਹੈ।
1: ਸੰਗ ਸੈਂਕਰੇ ਔਰ ਸੁਰਮਾ ਆਵਤ ਦਲ ਕੋ ਰੋਦਾ।
0: ਕਹਿੰਦੇ ਨੇ ਸੈਂਕਰੇ ਇਹ ਜਿਹੜੇ ਸਿਪਾਹੀ ਨੇ, ਯੋਧੇ ਨੇ, ਉਹ ਇਕੱਠੇ ਹੋ ਕੇ ਭਾਈ ਸਾਹਿਬ ਜੀ ਉੱਤੇ ਆ ਕੇ ਆਪਣਾ ਹੱਲਾ ਬੋਲਣਾ ਚਾਹੁੰਦੇ ਆ, ਪਰ ਕਿੱਥੇ, ਇਹ ਕਿਸੇ ਦੇ ਹੱਥ ਹੀ ਨਹੀਂ ਆਉਂਦੇ। ਇੰਨੀ ਬਹਾਦਰੀ

0: ਇਹ ਐਸਾ ਖੜਗ ਐਸੀ ਤਲਵਾਰ ਭਾਈ ਸਾਹਿਬ ਦੇ ਹੱਥਾਂ ਤੋਂ ਚੱਲ ਰਹੀ ਹੈ, ਕੋਈ ਅਟਕ ਨਹੀਂ ਰਿਹਾ, ਕੋਈ ਭਾਈ ਸਾਹਿਬ ਅੱਗੇ ਖਲੋ ਨਹੀਂ ਰਿਹਾ। ਅਤੇ ਜੇ ਕੋਈ ਅਟਕ ਗਿਆ ਤਾਂ ਉਹ ਝਟਕ ਗਿਆ, ਉਸੇ ਵੇਲੇ ਉਹਨੂੰ ਝਟਕਾ ਦਿੰਦੇ ਆ। ਐਸਾ ਕਹਿੰਦੇ ਮਾਹੌਲ ਉਸ ਵੇਲੇ ਬਣਿਆ ਹੈ।
1: ਖੰਡ ਖੰਡ ਕਰ ਰੁੰਡ ਮੁੰਡ ਗਨ ਟੁੰਡ ਪੰਡ ਪੇ ਰੰਗੰ,
0: ਕਹਿੰਦੇ ਕਿਸੇ ਦਾ ਸਿਰ, ਕਿਸੇ ਦੀ ਬਾਂਹ, ਕਿਸੇ ਦਾ ਇਹ, ਕਿਸੇ ਦੀ ਲੱਤ, ਜਿਹੜਾ ਵੀ ਅੱਗੇ ਆਇਆ ਉਹ ਤਲਵਾਰ ਇੰਨੇ ਜੋਸ਼। ਹੁਣ ਦੇਖੋ ਆਪਾਂ ਤਾਂ ਗੱਲਾਂ ਹੀ ਕਰ ਰਹੇ ਹਾਂ ਨਾ, ਮੈਦਾਨ ਦੇ ਵਿੱਚ ਜਦੋਂ ਦੇਖਾਂਗੇ ਪਤਾ ਤਾਂ ਫਿਰ ਲੱਗਣਾ ਵੀ ਕਿੰਨੀ ਫੁਰਤੀ ਹੋਏਗੀ ਔਰ ਕਿੰਨਾ ਜੋਸ਼ ਭਰਿਆ ਹੋਏਗਾ, ਵੀ ਤਲਵਾਰ ਰੁਕਦੀ ਹੋਈ ਕੋਈ ਨਹੀਂ ਪਈ। ਚਾਰੇ ਪਾਸੇ ਜਿਹੜੀ ਆ ਉਹ ਤਲਵਾਰ ਘੁਮਾ ਰਹੇ ਨੇ, ਕਿਸੇ ਦੇ ਗਰਦਨ 'ਤੇ ਜਾ ਕੇ ਲੱਗੀ, ਕਿਸੇ ਦੇ ਜਾ ਕੇ ਬਾਂਹ 'ਤੇ, ਕਿਸੇ ਦੇ ਲੱਤ 'ਤੇ ਜਾ ਕੇ। ਕਹਿੰਦੇ ਜਿਹਦੇ ਵੀ ਲੱਤ 'ਤੇ ਲੱਗੀ ਉਹ ਲੱਤ ਗਈ, ਬਾਂਹ 'ਤੇ ਲੱਗੀ ਬਾਂਹ ਗਈ, ਸਿਰ 'ਤੇ ਗਰਦਨ 'ਤੇ ਲੱਗੀ ਤਾਂ ਸਿਰ ਜਿਹੜਾ ਸੀ ਉਹ ਧੜ ਨਾਲੋਂ ਅਲੱਗ ਹੁੰਦਾ ਨਜ਼ਰ ਆਉਂਦਾ ਹੈ।
1: ਭਇਓ ਪ੍ਰਚੰਡ ਕਮੰਡ ਕਨੇਰਾ ਭਰੇ ਕਿਤਕ ਕਰ ਕਟੇ,
0: ਜਿਹੜੇ ਘਮੰਡ ਨਾਲ ਭਰੇ ਹੋਏ ਆਏ ਸੀ। ਅਸਲ ਵਿੱਚ ਇਹ ਜੰਗ ਹੈ ਹੀ ਘਮੰਡ ਦੀ ਹੈ। ਜਿਹੜੇ ਘਮੰਡੀ ਨੇ, ਅਹੰਕਾਰੀ ਨੇ, ਜਿਹੜੇ ਕਹਿੰਦੇ ਜੀ ਸਾਡੇ ਵਿੱਚ ਜ਼ੋਰ ਹੈ, ਅਸੀਂ ਜ਼ੋਰ ਵਾਲੇ ਹਾਂ, ਬਲ ਵਾਲੇ ਹਾਂ, ਤਾਕਤ ਵਾਲੇ ਹਾਂ, ਇੱਕ ਗੱਲ ਨੋਟ ਕਰਿਓ, ਇਹ ਘਰ ਉਹ ਹੈ ਜਿੱਥੇ ਅਸੀਂ ਆਪਣਾ ਜ਼ੋਰ ਦਿਖਾਉਣਾ ਨਹੀਂ ਹੈ। ਇੱਥੇ ਕੋਈ ਆਪਣਾ ਜ਼ੋਰ ਦਿਖਾਉਣ ਨਹੀਂ ਆਏ ਹਾਂ, ਇਹ ਕੋਈ ਅਖਾੜਾ ਨਹੀਂ ਹੈ ਵੀ ਜਿੱਥੇ ਅਸੀਂ ਆਪਣਾ ਜ਼ੋਰ ਦਿਖਾਉਣਾ ਹੈ, ਆਪਣੀ ਤਾਕਤ ਦਿਖਾਉਣਾ ਹੈ, ਆਪਣੀ ਪਾਵਰ ਦਿਖਾਉਣ ਵਾਸਤੇ ਆਏ ਹਾਂ। ਇਹ ਕੋਈ ਪਾਵਰ ਦਿਖਾਉਣ ਵਾਲੀ ਜਗ੍ਹਾ ਨਹੀਂ ਹੈ। ਇੱਥੇ ਅਸੀਂ ਨਿਮਰਤਾ ਵਿੱਚ ਨਿਮਾਣੇ ਹੋ ਕੇ ਹੱਥ ਜੋੜ ਕੇ ਅਰਦਾਸ ਕਰਨ ਵਾਸਤੇ ਆਏ ਹਾਂ। ਇੱਥੇ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ। ਹਮ ਭੀਖਕ ਭਿਖਾਰੀ ਤੇਰੇ, ਅਤੇ ਜਿਹੜਾ ਭਿਖਾਰੀ ਉਹ ਕੀ ਜ਼ੋਰ ਦਿਖਾਏਗਾ, ਉਹ ਕਾਹਦਾ ਮਾਣ ਕਰੇਗਾ ਵੀ ਮੇਰੇ ਕੋਲ ਇੰਨੀ ਪਾਵਰ ਹੈ, ਇੰਨੀ ਤਾਕਤ ਹੈ। ਇੱਥੇ ਅਸੀਂ ਨਿਮਾਣੇ, ਜਦੋਂ ਅਰਦਾਸ ਹੁੰਦੀ ਹੈ ਅਤੇ ਅਖੀਰ 'ਤੇ ਕੀ ਆਖਦੇ ਹਾਂ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਸੱਚਿਆ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਡੇ ਨਿਮਾਣਿਆਂ 'ਤੇ ਕਿਰਪਾ ਕਰ ਦਿਓ, ਸਾਡੇ ਨਿਤਾਣਿਆਂ 'ਤੇ ਕਿਰਪਾ ਕਰ ਦਿਓ। ਹਰ ਜੀਓ ਨਿਮਾਣਿਆਂ ਤੂੰ ਮਾਣ, ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ। ਅਸੀਂ ਇੱਥੇ ਢਹਿ ਜਾਣ ਵਾਸਤੇ ਆਏ ਹਾਂ। ਨਾਨਕ ਗਰੀਬ ਢਹਿ ਪਿਆ ਦੁਆਰੇ, ਮੈਂ ਤਾਂ ਢਹਿ ਜਾਣ ਵਾਸਤੇ ਆਇਆ। ਇੱਥੇ ਕੋਈ ਜ਼ੋਰ ਨਹੀਂ, ਅਸਾਂ ਜ਼ੋਰ ਨਹੀਂ, ਜੇ ਕਿਛ ਕਰ ਹਮ ਸਾਕੈ ਜਿਓ ਭਾਵੈ ਤਿਵੇਂ ਬਖਸ਼। ਹੱਥ ਕਿਉਂ ਜੁੜਦੇ ਆ, ਇਹ ਹੱਥ ਨਿਮਰਤਾ ਦੇ ਪ੍ਰਤੀਕ ਨੇ। ਹੱਥ ਉੱਥੇ ਜੁੜਦੇ ਆ ਨਾ ਜਿੱਥੇ ਅਸੀਂ ਝੁੱਕ ਜਾਂਦੇ ਹਾਂ, ਜਿਹਦੇ ਅੱਗੇ ਅਸੀਂ ਝੁੱਕਦੇ ਹਾਂ ਹੱਥ ਉੱਥੇ ਹੀ ਜੁੜਦੇ ਆ। ਅਸੀਂ ਗੁਰੂ ਮਹਾਰਾਜ ਅੱਗੇ ਹੱਥ ਕਿਉਂ ਜੋੜਦੇ ਹਾਂ, ਕਿਉਂਕਿ ਗੁਰੂ ਮਹਾਰਾਜ ਤੁਹਾਡੇ ਅੱਗੇ ਸਾਡਾ ਕੋਈ ਜ਼ੋਰ ਨਹੀਂ, ਤੁਹਾਡੇ ਅੱਗੇ ਸਾਡਾ ਕੋਈ ਜ਼ੋਰ ਨਹੀਂ। ਅਤੇ ਜਿੰਨਾ ਵੀ ਬਲ ਹੈ, ਜ਼ੋਰ ਹੈ, ਪਾਵਰ ਹੈ, ਇਹ ਉਸ ਮਾਲਕ ਦਾਤੇ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਕਾਹਦਾ ਮਾਣ ਕਰੀਏ। ਪਰ ਇਹ ਜਿਹੜੀ ਜੰਗ ਹੋ ਰਹੀ ਹੈ ਇਹ ਘਮੰਡ ਦੇ ਕਰਕੇ ਹੋ ਰਹੀ ਹੈ, ਅਹੰਕਾਰ ਕਰਕੇ। ਜਿਹੜੇ ਪਹਾੜੀ ਰਾਜੇ ਕਹਿੰਦੇ ਅਸੀਂ ਰਾਜੇ ਹੁੰਦੇ ਹਾਂ, ਪਰ ਉਹ ਇਹ ਭੁੱਲ ਗਏ ਨਾ ਵੀ ਜਿਹਦੇ ਨਾਲ ਜੰਗ ਕਰ ਰਹੇ ਨੇ ਉਹ ਤੇ ਰਜ਼ਾਨ ਰਾਜ ਹੈ। ਇਹ ਕਹਿੰਦੇ ਅਸੀਂ ਰਾਜੇ ਹਾਂ, ਪਰ ਜਿਹਦੇ ਨਾਲ ਜੰਗ ਕਰਦੇ ਆ ਉਹ ਭੁੱਲ ਗਏ ਵੀ ਉਹ ਤੇ ਰਜ਼ਾਨ ਰਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਉਹਦੇ ਬਾਦਸ਼ਾਹ ਵੀ ਹੈ ਤੇ ਦਰਵੇਸ਼ ਵੀ ਹੈ। ਉਹ ਤੇ ਇਹ ਸ਼ਹਿਨਸ਼ਾਹ ਹੋਣਗੇ, ਪਰ ਉਹ ਤਾਂ ਸ਼ਾਹੀ ਸ਼ਹਿਨਸ਼ਾਹ ਹੈ, ਉਹ ਸ਼ਾਹੀ ਸ਼ਹਿਨਸ਼ਾਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਇਸ ਲਈ ਹੰਕਾਰ ਦੇ ਵਿੱਚ ਜਿਹੜੇ ਆਏ ਨੇ, ਕਵੀ ਜੀ ਕਹਿੰਦੇ ਇਹ ਘਮੰਡ ਨਾਲ ਭਰੇ ਹੋਏ ਆਏ ਸੀ, ਰਾਜੇ ਵੀ, ਉਹਨਾਂ ਦੇ ਸਿਪਾਹੀ ਵੀ। ਅਤੇ ਜਦੋਂ ਭਾਈ ਸਾਹਿਬ ਜੀ, ਭਾਈ ਸਾਹਿਬ ਸਿੰਘ ਜੀ ਦੀ ਤਲਵਾਰ ਚੱਲਦੀ ਹੈ ਨਾ, ਅਤੇ ਵੱਡੇ ਵੱਡੇ ਘਮੰਡੀਆਂ ਦੇ ਘਮੰਡ ਤੋੜ ਰਹੀ ਹੈ, ਕੱਟ ਰਹੀ ਹੈ, ਹੰਕਾਰ ਉਚਾਈਆਂ 'ਤੇ ਲੈ ਜਾਂਦਾ ਨਾ। ਪਰ ਜਦੋਂ ਹੰਕਾਰ ਨਿਕਲਦਾ ਤਾਂ ਬੰਦਾ ਕਿੱਥੇ ਆਉਂਦਾ ਹੈ, ਜ਼ਮੀਨ 'ਤੇ ਆਉਂਦਾ, ਮਿੱਟੀ ਦੇ ਹਾਂ, ਫਿਰ ਮਿੱਟੀ ਵਿੱਚ ਹੀ ਰਲ ਜਾਂਦਾ ਹੈ। ਇਸ ਲਈ ਮਹਾਰਾਜ ਜੀ ਦੇ ਇਤਿਹਾਸ ਵਿੱਚ ਕਵੀ ਜੀ ਜ਼ਿਕਰ ਕਰਦੇ ਆ, ਕਹਿਣ ਲੱਗੇ ਇਹ ਜਿਹੜੇ ਭਇਓ ਪ੍ਰਚੰਡ ਘਮੰਡ ਕਨੇਰਾ, ਜਿਹੜਾ ਇਹ ਕਨੇਰਾ ਘਮੰਡ ਅਹੰਕਾਰ ਪਾਲ ਕੇ ਆਏ ਸੀ, ਤੇ ਕੀ ਹੋਇਆ, ਪਰੇ ਕਿਤਕ ਕਰ ਕਾਟ, ਤੇ ਭਾਈ ਸਾਹਿਬ ਦੀ ਤਲਵਾਰ ਨੇ ਜਦੋਂ ਉਹਨਾਂ ਦਾ ਧੜ ਸਿਰ ਨਾਲੋਂ ਅਲੱਗ, ਸਿਰ ਜਿਹੜਾ ਸੀ ਧੜ ਅਲੱਗ ਕੀਤਾ ਤੇ ਕਮੰਡ ਕਿੱਥੇ ਗਿਆ? ਜਦੋਂ ਆ ਕਿਸੇ ਦੀ ਬਾਂਹ ਤੇ ਤਲਵਾਰ ਚੱਲੀ ਕਿਸੇ ਦੇ ਲੱਤ ਤੇ, ਫਿਰ ਉਹ ਅਹੰਕਾਰ ਕਿੱਥੇ ਗਿਆ? ਤੋ ਭਾਈ ਸਾਹਿਬ ਦੀ ਤਲਵਾਰ ਐਸੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਕਿ ਵੱਡੇ ਵੱਡੇ ਅਹੰਕਾਰੀਆਂ ਦੇ ਅਹੰਕਾਰ ਕੱਟੇ ਜਾ ਰਹੇ ਨੇ ਤੇ ਮਿੱਟੀ ਵਿੱਚ ਮਿੱਟੀ ਹੋ ਰਹੇ ਹਨ।
1: ਖੰਡਨ ਕਰ ਪੁਜ ਡੰਡ ਕਿਨੂ ਕੋ ਮਾਰ ਮਾਰ ਕੱਟ ਛੱਟੇ।
0: ਕਹਿੰਦੇ ਤਲਵਾਰ ਰੁਕਦੀ ਹੋਈ ਕੋਈ ਨਹੀਂ ਪਈ, ਬਸ ਵਾਰ ਕਰੀ ਜਾ ਰਹੇ ਆ, ਕਰੀ ਜਾ ਰਹੇ ਆ। ਜਿਹੜਾ ਅੱਗੇ ਆਉਂਦਾ ਉਹ ਫਿਰ ਉਹ ਤਲਵਾਰ ਅੱਗੇ ਟਿਕਦਾ ਹੀ ਨਹੀਂ।

ਕਵੀ ਜੀ ਦੇਖੋ ਕੈਸੇ ਕਮਾਲ ਦੀ ਜਿਹੜੀ ਆ ਉਹ ਬਣਤਰ ਬਣਾ ਕੇ ਦੱਸਦੇ ਨੇ, ਕਹਿੰਦੇ ਝੱਟ ਪੱਟ ਕਟੇ ਨਾ ਸਟਕ ਸੱਟ ਪੱਟ। ਜਦੋਂ ਤਲਵਾਰ ਚੱਲੀ ਨਾ ਤਾਂ ਉਹਨੂੰ ਕੰਬਣ ਦਾ ਮੌਕਾ ਹੀ ਕੋਈ ਨਹੀਂ ਦਿੰਦੇ ਵੀ ਉਹ ਸਰੀਰ ਕੰਬ ਰਿਹਾ, ਪ੍ਰਾਣ ਔਖਾ ਜਿਹਾ ਨਿਕਲਦਾ, ਨਹੀਂ ਸਮਾਂ ਹੀ ਨਹੀਂ ਲੱਗਦਾ। ਝੱਟ ਪੱਟ ਬਸ ਉਸੇ ਵੇਲੇ ਸਰੀਰ ਜਿਹੜਾ ਸੀ ਉਹ ਤਲਵਾਰ ਦਾ ਵਾਰ ਹੋਇਆ ਅਤੇ ਕੱਟਿਆ ਗਿਆ ਅਤੇ ਉਸੇ ਵੇਲੇ ਹੀ ਉਹਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਆ। ਉਹਨੂੰ ਤੜਪਣ ਦਾ ਵੀ ਸਮਾਂ ਜਿਹੜਾ ਉਹ ਨਹੀਂ ਮਿਲਦਾ। ਕੱਟ ਕੱਟ ਗੇਰੇ ਤੋਂ ਭਾਈ ਸਾਹਿਬ ਸਿੰਘ ਜੀ ਇਸ ਤਰ੍ਹਾਂ ਕਹਿੰਦੇ, ਇਹਨਾਂ ਅਹੰਕਾਰੀਆਂ ਦੇ ਵਿਕਾਰੀਆਂ ਦੇ ਜੇ ਉੱਤੇ ਆਪਣਾ ਵਾਰ ਕਰਦਿਆਂ ਕੱਟ ਕੱਟ ਗੇਰੇ ਇਹਨਾਂ ਨੂੰ ਕੱਟਦਿਆਂ ਮੈਦਾਨ

ਦਾ ਜਿਹੜਾ ਜੌਹਰ ਦੇਖਣ ਨੂੰ ਮਿਲ ਰਿਹਾ ਇਸ ਮੈਦਾਨ ਦੇ ਵਿੱਚ। ਕਈਆਂ ਨੇ ਜਿਹੜੇ ਸੀਨਾ ਤਾਣ ਕੇ ਅੱਗੇ ਆਏ, ਫਿਰ ਉਹ ਸੀਨੇ ਤੋਂ ਹੀ ਆਰ ਪਾਰ ਕਰ ਦਿੱਤੀ। ਕਿਸੇ ਦੇ ਹਿਰਦੇ ਸੀਨੇ ਤੋਂ, ਜਿਹਨੂੰ ਆਪਾਂ ਛਾਤੀ ਕਹਿੰਦੇ ਹਾਂ, ਕਿਸੇ ਦੇ ਪੇਟ ਵਿੱਚੋਂ, ਇਸ ਤਰ੍ਹਾਂ ਕਹਿੰਦੇ

0: ਰਿਪ ਕੋ ਵਾਰ ਸਿਪਰ ਪਰ ਲੈ ਕੇ, ਜਦੋਂ ਦੁਸ਼ਮਣ ਵਾਰ ਕਰਦਾ ਫਿਰ ਉਹ ਆਪਣੀ ਢਾਲ ਅੱਗੇ ਕਰ ਦਿੰਦੇ ਨੇ, ਫਿਰ ਉਹ ਢਾਲ ਦੇ ਉੱਤੇ ਸਾਹਮਣੇ ਵਾਲੇ ਦਾ ਵਾਰ ਸਹਿ ਲੈਂਦੇ ਆ ਜਾਂ ਉਹਨੂੰ ਰੋਕ ਦਿੰਦੇ ਆ। ਹੁਣ ਕੈਸੇ ਕਮਾਲ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇ ਭਾਈ ਸਾਹਿਬ, ਵੀ ਨਾ ਸੱਜਾ ਹੱਥ ਰੁਕ ਰਿਹਾ ਨਾ ਖੱਬਾ ਹੱਥ ਰੁਕ ਰਿਹਾ, ਢਾਲ ਵੀ ਇੱਕ ਹੱਥ ਨਾਲ ਅੱਗੇ ਹੋ ਰਹੀ ਹੈ, ਤਲਵਾਰ ਵੀ ਨਾਲ ਨਾਲ ਚੱਲ ਰਹੀ, ਕਿਉਂਕਿ ਉਹ ਵੈਰੀ ਜਿਹੜੇ ਘੇਰਿਆ ਪਾਇਆ ਉਹ ਵਾਰ ਵੀ ਨਾਲ ਨਾਲ ਕਰ ਰਹੇ ਨੇ। ਇੱਕ ਹੱਥ ਵਿੱਚ ਤਲਵਾਰ ਚੱਲ ਰਹੀ ਹੈ, ਇੱਕ ਹੱਥ ਦੇ ਵਿੱਚ ਢਾਲ, ਅੱਗੇ ਅੱਗੇ ਕਰ ਕਰਕੇ ਉਹਨਾਂ ਦਾ ਵਾਰ ਆਪਣੀ ਢਾਲ 'ਤੇ ਰੋਕ ਲੈਂਦੇ ਆ, ਉਹਨਾਂ ਦੀ ਝਾਲ ਝੱਲ ਰਹੇ ਨੇ, ਪਰ ਭਾਈ ਸਾਹਿਬ ਸਿੰਘ ਦੀ ਝਾਲ ਇਹਨਾਂ ਵੈਰੀਆਂ ਤੋਂ ਝੱਲੀ ਨਹੀਂ ਜਾ ਰਹੀ। ਇਸ ਮੈਦਾਨ ਦੇ ਵਿੱਚ ਐਸਾ ਮਾਹੌਲ ਬਣਿਆ ਹੈ,
1: ਕਰਾ ਚੌਲ ਸ਼੍ਰੋਣ ਤਸੋ ਲਿਪਟੇ ਚਮਕਤ ਹਵੈ ਹੈ ਲਾਲੰ।
0: ਜਿਹੜੀ ਕਰਾ ਚੌਲ, ਜਿਹੜੀ ਤਲਵਾਰ ਭਾਈ ਸਾਹਿਬ ਦੇ ਹੱਥ ਵਿੱਚ ਪਕੜੀ ਹੋਈ ਹੈ, ਕਹਿੰਦੇ ਉਹਦੇ ਨਾਲ ਖੂਨ ਇੰਨਾ ਸ਼੍ਰੋਣਤ ਸੋ ਲਿਪਟੇ, ਸ਼੍ਰੋਣਤ ਮਤਲਬ ਖੂਨ ਜਿਹੜਾ ਉਹਨਾਂ ਦੀ ਤਲਵਾਰ ਦੇ ਨਾਲ ਲਿਪਟਿਆ ਪਿਆ ਹੈ। ਚਮਕਤ ਹਵੈ ਹੈ ਲਾਲੰ, ਉਹ ਲਾਲ ਰੰਗ ਉਹਦੇ ਉੱਤੇ ਚਮਕਦਾ ਹੋਇਆ।

0: ਲਹੂ ਲੁਹਾਨ ਜਿਹੜੀ ਆ ਉਹ ਤਲਵਾਰ ਹੋਈ ਹੈ ਅਤੇ ਉਹ ਤਲਵਾਰ ਦੀ ਚਮਕ ਵੀ ਹੈ ਔਰ ਉਹਦੇ ਉੱਤੇ ਲੱਗਾ ਹੋਇਆ ਲਹੂ ਵੀ ਜਿਹੜਾ ਉਹ ਕਹਿੰਦੇ ਨੇ ਉਹ ਚਮਕਦਾ ਪਿਆ। ਇੱਦਾਂ ਲੱਗ ਰਿਹਾ ਵੀ ਜਿਵੇਂ ਲਾਲ ਰੰਗ ਦੀ ਹੋਲੀ ਖੇਡੀ ਜਾ ਰਹੀ ਹੋਵੇ, ਇਸ ਤਰ੍ਹਾਂ ਲੱਗ ਰਿਹਾ ਉਹ ਮਾਹੌਲ ਜਿਹੜਾ ਦੇਖਣ ਨੂੰ ਮਿਲਦਾ ਹੈ।
1: ਪਰੇ ਕਰਾਵੇ ਕਾਬ ਮਹਾ ਹੈ ਦਰੜੇ ਉੱਠ ਨਾਸ ਕੰਤੇ,
0: ਤੇ ਕਈ ਜ਼ਖਮੀ ਵੀ ਹੋਏ ਨੇ। ਜਿਹੜੇ ਜ਼ਖਮੀ ਹੋਏ ਨੇ ਕਹਿੰਦੇ ਪਰੇ ਕਰਾਹੇ ਘਾਵ, ਘਾਵ ਕਹਿੰਦੇ ਜ਼ਖਮ ਨੂੰ, ਜਿਹੜੇ ਜ਼ਖਮੀ ਹੋਏ ਪਏ ਨੇ ਉਹ ਕੀ ਕਰ ਰਹੇ ਨੇ, ਉੱਠ ਨਾ ਸਕੰਤੇ, ਉਹ ਉੱਠ ਨਹੀਂ ਪਾ ਰਹੇ, ਉਹਨਾਂ ਕੋਲ ਹਿੰਮਤ ਹੀ ਨਹੀਂ ਹੈ ਉੱਠਣ ਦੀ ਵੀ, ਉੱਠ ਕੇ ਦੁਬਾਰਾ ਜਿਹੜਾ ਉਹ ਸਾਹਮਣਾ ਕਰੀਏ, ਮੁਕਾਬਲਾ ਕਰੀਏ। ਜਿਹੜੇ ਜ਼ਖਮੀ ਹੋ ਕੇ ਡਿੱਗ ਪਏ, ਗਿਰ ਗਏ, ਉਹ ਦੁਬਾਰਾ ਉਹਨਾਂ ਦੇ ਵਿੱਚ ਉੱਠਣ ਦੀ ਹਿੰਮਤ ਹੀ

ਤਾਂ ਜ਼ਖਮੀ ਤਾਂ ਦੋਵੇਂ ਹੀ ਹੋ ਰਹੇ ਨੇ, ਜਿਹੜੇ ਵੈਰੀ ਚੜ੍ਹ ਕੇ ਆਏ ਆ ਇਹ ਵੀ ਜ਼ਖਮੀ ਹੋ ਰਹੇ ਆ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਉਹ ਜਿਹੜੇ ਸਿੰਘ ਬਹਾਦਰ ਯੋਧੇ ਲੜ ਰਹੇ ਨੇ ਜ਼ਖਮੀ ਤਾਂ ਉਹ ਵੀ ਹੋਏ ਹੋਏ ਨੇ, ਉਹਨਾਂ ਦੇ ਵੀ ਸਰੀਰ ਵਿੱਚੋਂ ਲਹੂ ਵਹਿ ਰਿਹਾ। ਦੋਵੇਂ ਪਾਸੇ ਤੋਂ ਜਿਹੜੇ ਯੋਧੇ ਅਖਾਉਂਦੇ ਆ ਉਹ ਦੋਵੇਂ ਹੀ ਜ਼ਖਮੀ ਨੇ, ਉਹਨਾਂ ਦੇ ਜਿਹੜੇ ਘਾਵ ਜ਼ਖਮ ਨੇ ਉਹਨਾਂ ਵਿੱਚੋਂ ਦੀ ਲਹੂ ਵਹਿ ਰਿਹਾ। ਪਰ ਕਮਾਲ ਦੀ ਗੱਲ ਇਸ ਮੈਦਾਨ ਵਿੱਚ ਦੇਖਣ ਨੂੰ ਜਿਹੜਾ ਦ੍ਰਿਸ਼ ਮਿਲਦਾ ਹੈ ਉਹ ਕੀ ਹੈ ਕਿ ਜਿਹੜੇ ਤਾਂ ਵਿਕਾਰਾਂ ਨਾਲ ਭਰੇ ਸਿਪਾਹੀ ਨੇ ਉੱਠ ਨਾ ਸਕਣ 'ਤੇ ਉਹ ਤਾਂ ਉੱਠਦੇ ਹੀ ਨਹੀਂ, ਉਹ ਤਾਂ ਹਾਏ ਹਾਏ ਕਰੀ ਜਾਂਦੇ ਆ ਵੀ ਅਸੀਂ ਮਾਰੇ ਗਏ, ਜ਼ਖਮੀ ਹਾਲਤ ਵਿੱਚ ਹਾਏ ਹਾਏ। ਪਰ ਕਮਾਲ ਦੀ ਗੱਲ ਹੈ ਗੁਰੂ ਕੇ ਸਿੰਘ ਜ਼ਖਮੀ ਹੋਏ ਹੋਏ ਵੀ ਯੋਂ ਬੀਰਨ ਘਾਲਿਓ ਘਮਸਾਨਾ ਘੂਮਤ ਭਾਵ ਲਰਨ ਤੇ ਘਾਵ ਲਰਨ ਤੇ, ਕਹਿੰਦੇ ਜਿਹੜੇ ਗੁਰੂ ਕੇ ਸਿੰਘ ਜ਼ਖਮੀ ਹੋਏ ਨੇ ਨਾ ਉਹ ਵੀ ਜ਼ਖਮੀ ਤੇ ਨੇ ਪਰ ਉਹ ਜ਼ਮੀਨ ਤੇ ਡਿੱਗਦੇ ਨਹੀਂ ਪਏ, ਉਹ ਕਹਿੰਦੇ ਡਟ ਕੇ ਵੈਰੀਆਂ ਦਾ ਮੁਕਾਬਲਾ ਕਰ ਰਹੇ ਆ ਔਰ ਜ਼ਖਮੀ ਹਾਲਤ ਵਿੱਚ ਘੂਮਤ ਉਸ ਮੈਦਾਨ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ। ਉਹ ਪਾਵਰ ਕਿੱਥੋਂ ਆਈ ਹੈ, ਉਹ ਹਿੰਮਤ ਕਿੱਥੋਂ ਆਈ ਹੈ, ਉਹ ਤਾਕਤ ਕਿੱਥੋਂ ਆਈ ਹੈ, ਉਹ ਜਿਹੜੀ ਅੰਦਰ ਮਹਾਰਾਜ ਨੇ ਬਾਣੀ ਦਾ ਰਸ ਭਰ ਦਿੱਤਾ ਹੈ, ਉਹ ਜਿਹੜਾ ਅੰਮ੍ਰਿਤ ਪਿਆ ਹੈ ਨਾ ਖੰਡੇ ਦੀ ਪੌਲ ਵਾਲਾ ਅੰਮ੍ਰਿਤ, ਇਹ ਉਹਦੇ ਵਿੱਚ ਬਖਸ਼ਿਸ਼ ਹੈ ਗੁਰਬਾਣੀ ਦੀ, ਉਹਦੇ 'ਚ ਨਾਮ ਰਸ ਭਰ ਦਿੱਤਾ ਮਹਾਰਾਜ ਨੇ। ਇੱਥੋਂ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਵੱਡੇ ਤੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਆ ਜਾਣ, ਔਖੀਆਂ ਘੜੀਆਂ ਆ ਜਾਣ, ਪਰ ਤੇਰੇ ਕਦਮ ਨਹੀਂ ਰੁਕਣੇ ਚਾਹੀਦੇ। ਤੂੰ ਡੱਗ ਮਗਾ ਕੇ ਕਿਤੇ ਡੋਲ ਕੇ ਬੈਠ ਨਾ ਜਾਈ, ਤੇਰੀ ਹਿੰਮਤ ਤੇਰਾ ਸਾਥ ਨਾ ਛੱਡੇ, ਤੂੰ ਹਿੰਮਤ ਕਰਕੇ ਤੁਰਿਆ ਰਹਿਣਾ, ਫਿਰ ਤੈਨੂੰ ਉਹ ਬਲ ਹਿੰਮਤ ਉਹ ਵਾਹਿਗੁਰੂ ਆਪ ਹੋਰ ਦੇਣਗੇ। ਹੁਣ ਇੱਕ ਪਾਸੇ ਜਿਹੜੇ ਸਿਪਾਹੀ ਨੇ ਉਹ ਜੇ ਕਿਸੇ ਦੇ ਮਾੜਾ ਜਿਹਾ ਵੀ ਜ਼ਖਮ ਹੋ ਗਿਆ ਉਹ ਵੀ ਪਿਆ ਉੱਥੇ ਰੋਈ ਜਾਂਦਾ ਹੈ, ਅਤੇ ਇੱਧਰ ਗੁਰੂ ਕੇ ਸਿੰਘ ਜ਼ਖਮੀ ਹੋ ਕੇ ਵੀ ਮੈਦਾਨ ਦੇ ਵਿੱਚ ਲੜਦੇ ਵੀ ਅਤੇ ਘੁੰਮਦੇ ਵੀ।

ਜ਼ਖਮ ਹੋਣ ਨਾਲ ਰਕਤ ਬਹਿਓ ਸਰੀਰ ਵਿੱਚੋਂ, ਜ਼ਖਮ ਚੋਂ ਸਰੀਰ ਚੋਂ ਲਹੂ ਵਹਿ ਰਿਹਾ ਹੈ, ਪੱਟ ਰੰਗ ਚੜਿਓ ਪੂਰੇ ਬਸਤਰ ਲਹੂ ਨਾਲ ਭਿੱਜੇ ਪਏ ਨੇ ਪੂਰੇ ਬਸਤਰ, ਕਿਉਂਕਿ ਜ਼ਖਮ ਹੈ ਨਾ, ਉਹ ਜ਼ਖਮ ਨਾਲ ਲਹੂ ਜਿਹੜਾ ਨਿਕਲਦਾ ਪੂਰੇ ਬਸਤਰ ਲਹੂ ਲੁਹਾਨ ਹੋਏ ਪਏ ਨੇ, ਧਰੇ ਲਾਲ, ਕਹਿੰਦੇ ਇੱਦਾਂ ਲੱਗ ਰਿਹਾ ਜਿਵੇਂ ਲਾਲ ਰੰਗ ਦੇ ਬਸਤਰ ਪਹਿਨ ਕੇ ਗੁਰੂ ਕੇ ਸੂਰਮੇ ਮੈਦਾਨ ਦੇ ਵਿੱਚ ਆਏ ਹੋਣ, ਕਿਉਂਕਿ ਉਹ ਖੂਨ ਇੰਨਾ ਵਹਿ ਰਿਹਾ ਕਿ ਪੂਰੇ ਦਾ ਪੂਰਾ ਜਿਹੜਾ ਬਸਤਰ ਹੈ ਕੱਪੜਾ ਉਹ ਲਹੂ ਲੁਹਾਨ ਹੋ ਕੇ ਲਾਲ ਹੋ ਚੁੱਕਾ ਹੈ। ਲਾਲ ਰੰਗ ਦੇ ਬਸਤਰਾਂ ਵਾਲੇ ਜ਼ਖਮੀ ਹਾਲਤ ਵਿੱਚ ਸੂਰਮੇ ਗੁਰੂ ਮਹਾਰਾਜ ਦੇ ਇਹਨਾਂ ਵੈਰੀਆਂ ਨਾਲ ਜੂਝਦੇ ਹੋਏ ਨਜ਼ਰ

0: ਇਹਨਾਂ ਦੇ ਵਿੱਚ ਇੱਕ ਵੀਰ ਰਸ, ਇੱਕ ਐਸਾ ਜੋਸ਼ ਇਹਨਾਂ ਅੰਦਰ ਦੇਖਣ ਨੂੰ ਮਿਲ ਰਿਹਾ ਹੈ। ਅਸਲ ਦੇ ਵਿੱਚ ਮਹਾਰਾਜ ਨੇ ਅੰਦਰੋਂ ਮਨ ਹੀ ਇੰਨਾ ਮਜ਼ਬੂਤ ਕਰ ਦਿੱਤਾ ਅੰਮ੍ਰਿਤ ਬਾਣੀ ਦੇ ਨਾਲ ਜੋੜ ਕੇ, ਲਾਲ ਰੰਗ ਦੇ ਨਾਲ ਇਹਨਾਂ ਨੂੰ ਰੰਗ ਕੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ। ਇਹ ਭਾਗਾਂ ਵਾਲੇ ਆ ਨਾ ਜਿਨ੍ਹਾਂ ਦੇ ਅੰਦਰ ਨਾਮ ਦਾ ਰੰਗ ਚੜਿਆ ਹੋਇਆ। ਇਸ ਵਾਸਤੇ ਕਹਿੰਦੇ ਨੇ ਮਾਨੋ ਇੱਦਾਂ ਹੈ ਕਿ ਇਹ ਮੈਦਾਨ ਦੇ ਵਿੱਚ ਡਿੱਗਦੇ ਢਹਿੰਦੇ ਨਜ਼ਰ ਨਹੀਂ ਆਉਂਦੇ, ਭੱਜਦੇ ਨਜ਼ਰ ਨਹੀਂ ਆਉਂਦੇ, ਜਾਂ ਮੈਦਾਨ ਵਿੱਚ ਹਾਏ ਹਾਏ ਕਰਦੇ ਹੋਏ। ਹਾਏ ਹਾਏ ਕੌਣ ਕਰ ਰਿਹਾ? ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਇਹ ਪਾਪੀ ਹੋਈ ਨੇ, ਬਿਨਾਂ ਵਜ੍ਹਾ ਹੀ ਗੁਰੂ ਮਹਾਰਾਜ ਜੀ ਨਾਲ ਲੜਨ ਵਾਸਤੇ ਆ ਜਾਂਦੇ ਆ। ਕੋਈ ਵਜ੍ਹਾ ਨਹੀਂ, ਕੋਈ ਕਾਰਨ ਨਹੀਂ ਹੈ, ਬਸ ਹੰਕਾਰ ਦੇ ਨਾਲ ਭਰੇ ਹੋਏ ਨੇ, ਆਪਣੇ ਹਾਕਮਾਂ ਦਾ ਹੁਕਮ ਮੰਨ ਕੇ ਤੇ ਤੁਰ ਪੈਂਦੇ ਆ। ਇਸ ਲਈ ਇਹ ਮੈਦਾਨ ਵਿੱਚ ਹਾਏ ਹਾਏ ਕਰਦੇ ਆ। ਪਰ ਗੁਰੂ ਮਹਾਰਾਜ ਦੇ ਜਿਹੜੇ ਸਿੰਘ ਨੇ, ਜਾਂ ਤਾਂ ਉਹ ਸ਼ਹੀਦੀਆਂ ਦੇ ਜਾਮ ਪੀ ਜਾਂਦੇ ਆ, ਅਤੇ ਜਾਂ ਜ਼ਖਮੀ ਹੋ ਕੇ ਵੀ ਮੈਦਾਨ ਦੇ ਵਿੱਚ ਲੜਦੇ ਨਜ਼ਰ ਆਉਂਦੇ ਹਨ।
1: ਸਾਹਿਬ ਚੰਦ ਅਦਕੇ ਉਤਸ਼ਾਹ ਰਿਪ ਦਲ ਆਬਤ ਦੇਖਾ।
0: ਕਹਿੰਦੇ ਸਾਹਿਬ ਸਿੰਘ ਜੀ ਨੇ ਬਹੁਤ ਉਤਸ਼ਾਹ ਜਿਨ੍ਹਾਂ ਅੰਦਰ ਭਰਿਆ ਪਿਆ ਹੈ, ਔਰ ਵੀਰ ਰਸ ਦੇ ਵਿੱਚ ਉਹ ਬਿਨਾਂ ਰੁਕਿਆਂ ਵੈਰੀਆਂ ਦੇ ਨਾਲ ਲੜ ਰਹੇ ਨੇ। ਰਿਪ ਦਲ ਆਵਤ ਦੇਖਾ, ਉਹ ਜਿਹੜੇ ਪਹਾੜੀ ਰਾਜੇ ਗਏ ਸੀ ਵਜੀਦੇ ਕੋਲ ਵੀ ਤੂੰ ਆਪਣੀ ਆਪਣਾ ਲਸ਼ਕਰ ਭੇਜ ਅਤੇ ਘੇਰਾ ਪਾ ਲੈਣ ਗੁਰੂ ਗੋਬਿੰਦ ਸਿੰਘ ਜੀ ਨੂੰ, ਅਤੇ ਪਕੜਨਾ ਸੌਖਾ ਹੋ ਜਾਏ। ਜਦੋਂ ਇਹ ਰਿਪ ਦੁਸ਼ਮਣਾਂ ਦਾ ਬਹੁਤ ਵੱਡਾ ਦਲ, ਬਹੁਤ ਭਾਰੀ ਗਿਣਤੀ ਵਿੱਚ ਇਹ ਲਸ਼ਕਰ ਆਉਂਦਿਆਂ ਦੇਖਿਆ ਹੈ।
1: ਸਨਮੁਖ ਹੋਏ ਖੜਗ ਪਰਹਾਰ ਤੁਰਕ ਬਿਲੋਕ ਸਿਖਾ।
0: ਹੁਣ ਭਾਰੀ ਗਿਣਤੀ ਵਿੱਚ ਲਸ਼ਕਰ ਆਉਂਦਿਆਂ ਦੇਖ ਕੇ ਰੁਕ ਨਹੀਂ ਗਏ, ਖਲੋ ਨਹੀਂ ਗਏ, ਜਾਂ ਭੱਜ ਕੇ ਪਿਛਾਂ ਨੂੰ ਨਹੀਂ ਹੋ ਗਏ। ਕਹਿੰਦੇ ਨੇ ਕੀ ਕੀਤਾ? ਜਿਸ ਪਾਸਿਓਂ ਆ ਰਹੇ ਸੀ ਸਨਮੁਖ ਹੋਏ, ਉਹਨਾਂ ਦੇ ਅੱਗੇ ਜਾ ਕੇ ਭਾਈ ਸਾਹਿਬ ਖਲੋ ਗਏ, ਹੱਥ ਵਿੱਚ ਢਾਲ ਅਤੇ ਤਲਵਾਰ ਪਕੜੀ ਹੋਈ ਹੈ, ਅਤੇ ਉਹਨਾਂ ਅੱਗੇ ਜਦੋਂ ਆਵਤ ਦੇਖਾ ਸਨਮੁਖ ਹੋਏ, ਉਹਨਾਂ ਦੇ ਸਨਮੁਖ ਹੋ ਕੇ ਸੀਨਾ ਤਾਣ ਕੇ ਖਲੋ ਗਏ ਵੀ ਜੇ ਤੁਸੀਂ ਲੜਨ ਵਾਸਤੇ ਆਏ ਹੋ ਤਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸੂਰਮੇ ਨਾਲ ਲੜ ਲਓ, ਕਿਉਂਕਿ ਇੱਕ ਸੂਰਮਾ ਕੋਈ ਉਹ ਸਰੀਰ ਇੱਕੋ ਹੀ ਹੈ, ਪਰ ਉਹਦੇ 'ਚ ਪਾਵਰ ਕਿੰਨੀ ਹੋਏਗੀ। ਆਪਾਂ ਰਾਵਣ ਦੀ ਗੱਲ ਕਰਦੇ ਹਾਂ ਨਾ, 10 ਸਿਰਾਂ ਵਾਲਾ ਰਾਵਣ, ਉਹਦੇ 10 ਸਿਰ ਥੋੜ੍ਹੀ ਸੀਗੇ, ਸਿਰ ਤਾਂ ਇੱਕੋ ਹੀ ਲੱਗਾ ਸੀ ਉਹਨੂੰ, ਜਿਵੇਂ ਸਾਡਾ ਲੱਗਾ ਉੱਦਾਂ ਹੀ ਉਹਨੂੰ ਸਿਰ ਲੱਗਾ ਸੀ। ਪਰ ਉਹਨੂੰ 10 ਸਿਰਾਂ ਵਾਲਾ ਕਿਉਂ ਕਹਿੰਦੇ ਆ? ਕਿਉਂਕਿ ਇੱਕ ਸਿਰ ਵਿੱਚ ਹੀ ਉਹਦੇ ਕੋਲ 10 ਸਿਰਾਂ ਜਿੰਨੀ ਪਾਵਰ ਸੀ। ਜਿੰਨਾ ਇੱਕ ਸਿਰ ਵਿੱਚ ਦਿਮਾਗ ਹੁੰਦਾ ਨਾ, ਦਿਮਾਗ ਉਹਦੇ ਕੋਲ 10 ਸਿਰਾਂ ਜਿੰਨਾ ਦਿਮਾਗ ਸੀ, ਉਹਦੇ ਕੋਲ ਇੰਨੀ ਪਾਵਰ ਸੀ, ਉਹਦੇ ਦਿਮਾਗ ਦੇ ਵਿੱਚ ਇੰਨੀ ਪਾਵਰ ਵਾਲਾ ਸੀ ਉਹ। ਇਸ ਲਈ ਸੂਰਮਾ ਭਾਵੇਂ ਇੱਕ ਹੈ ਪਰ ਉਹਦੇ ਵਿੱਚ ਪਾਵਰ ਕਿੰਨੀ ਭਰ ਦਿੱਤੀ ਹੈ। 1,25,000 ਸੇ ਇੱਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ, ਇੰਨਾ ਅੰਦਰ ਜੋਸ਼ ਭਰਿਆ ਹੋਇਆ। ਕੱਲੇ ਹੀ ਕਹਿੰਦੇ ਖਲੋ ਗਏ ਜਾ

ਕਹਿੰਦੇ ਉਹ ਪਹਾੜੀਏ ਵੀ ਨਾਲ ਸੀ, ਉਹ ਵੀ ਅੱਗੇ ਆ ਗਏ ਔਰ ਭਾਈ ਸਾਹਿਬ ਜੀ ਖਲੋਤੇ, ਡੱਟ ਕੇ ਪੈਰ ਜਮਾ ਕੇ ਖਲੋ ਗਏ, ਢਾਲ ਤੇ ਤਲਵਾਰ ਹੱਥ ਵਿੱਚ ਪਕੜ ਕੇ। ਪੁੰਨ ਪਹਾੜੀਏ ਔੜ ਆਏ, ਇਹ ਆਏ ਫਿਰ ਭਾਰੀ ਗਿਣਤੀ ਵਿੱਚ ਆ ਕੇ ਬੀਰ ਰਸ ਯੋਧੇ ਨੂੰ ਘਿਰਿਓ, ਆ ਕੇ ਘੇਰ ਲਿਆ ਤੇ ਭਾਈ ਸਾਹਿਬ ਜੀ ਘਿਰੇ ਨੇ ਚਾਰੇ ਪਾਸੇ ਤੋਂ ਘੇਰਾ ਪਾ।

ਨੇ ਵਾਰ ਕੀਤੇ ਚਾਰੇ ਪਾਸੇ ਤੋਂ, ਭਾਈ ਸਾਹਿਬ ਚਾਰੇ ਪਾਸੇ ਘੁੰਮਦੇ ਆ, ਤੁਸੀਂ ਗੱਤਕਾ ਦੇਖਦੇ ਹੋ ਨਾ ਜਦੋਂ ਖੇਡਦੇ ਆ, ਤੇ ਕਿਵੇਂ ਸਾਡੇ ਗੁਰੂ ਕੇ ਲਾਲ ਗੁਰੂ ਕੇ ਸਿੰਘ ਉਛਲ ਉਛਲ ਕੇ ਜੰਪ ਕਰ ਕਰਕੇ ਕਿਵੇਂ ਤਲਵਾਰ, ਤੁਸੀਂ ਜਦੋਂ ਗੱਤਕਾ ਖੇਡਦੇ ਦੇਖੇ ਹੋਏਗਾ ਗੁਰੂ ਕੇ ਸਿੰਘਾਂ ਨੂੰ ਕਿੱਦਾਂ ਉਹ ਚਾਰੇ ਪਾਸੇ ਘੁੰਮਦੇ ਆ, ਫਿਰ ਉਛਲਦੇ ਆ, ਜੰਪ ਕਰਦੇ ਆ ਚਾਰੇ ਪਾਸੇ, ਇੱਦਾਂ ਹੀ ਬਸ ਦੇਖਣ ਨੂੰ ਤੁਸੀਂ ਦੇਖੋ ਵੀ ਭਾਈ ਸਾਹਿਬ ਜੀ ਚਾਰੇ ਪਾਸੇ ਵਾਰ ਰੋਕਦੇ ਵੀ ਆ ਅਤੇ ਕਰਦੇ ਵੀ ਆ, ਪਰ ਘੇਰਾ ਇੰਨਾ ਸੀ ਕਿ ਭਾਈ ਸਾਹਿਬ ਖੁਦ ਜ਼ਖਮੀ ਹੋ ਗਏ। ਇਹਨਾਂ ਦੇ ਜ਼ਖਮ ਜਦੋਂ ਸਰੀਰ 'ਤੇ ਹੋਏ ਆ ਅਤੇ ਇਹਨਾਂ ਦੇ ਸਰੀਰ ਵਿੱਚੋਂ ਵੀ ਜਦੋਂ ਲਹੂ ਨਿਕਲਿਆ ਅਤੇ ਪੂਰੇ ਬਸਤਰ ਇਹਨਾਂ ਦੇ ਲਹੂ ਨਾਲ ਭਿੱਜ ਗਏ, ਇੰਨੇ ਕਹਿੰਦੇ ਜ਼ਖਮੀ ਹੋਏ ਨੇ। ਪਰ ਜਿਵੇਂ ਜਿਵੇਂ ਜ਼ਖਮ ਲੱਗਦਾ ਸੀ ਪਲ ਪਲ ਵੱਡਿਓ ਪਲ ਪਲ, ਉਸੇ ਵੇਲੇ ਵੀਰ ਰਸ ਘਟਦਾ ਨਹੀਂ ਸੀ ਸਗੋਂ ਹੋਰ ਵੱਧ ਜਾਂਦਾ ਸੀ। ਇੱਕ ਗੱਲ ਨੋਟ ਕਰਿਓ, ਸਾਨੂੰ ਕਿਤੇ ਕੋਈ ਔਖਾ ਸਮਾਂ ਆਵੇ ਤਾਂ ਨਿਤਨੇਮ ਵੱਧਦਾ ਕਿ ਘਟਦਾ ਹੈ? ਘਟ ਜਾਂਦਾ ਹੈ। ਕਈ ਵਾਰੀ ਬੰਦਾ ਕਹਿੰਦਾ ਮੇਰੇ ਕੋਲ ਤਾਂ ਚਾਰ ਦਿਨ ਹੋ ਗਏ ਨਿਤਨੇਮ ਹੀ ਨਹੀਂ ਹੋ ਸਕਿਆ, ਅਸੀਂ ਤਾਂ ਵਧਾਉਣਾ ਸੀ ਘਟਾਉਣਾ ਥੋੜ੍ਹੀ ਸੀ, ਉਹ ਵਧਣਾ ਸੀ। ਜਿਵੇਂ ਜਿਵੇਂ ਦੁੱਖ ਵੱਧਦਾ ਤਿਵੇਂ ਤਿਵੇਂ ਨਿਤਨੇਮ ਵੱਧ ਜਾਏ ਸਾਡਾ, ਤਿਵੇਂ ਤਿਵੇਂ ਨਾਮ ਦਾ ਅਭਿਆਸ ਵੱਧ ਜਾਏ। ਇਹ ਨਾ ਹੋਵੇ ਵੀ ਜਿਹੜਾ ਸੀ ਉਹ ਵੀ ਜਾਂਦਾ ਰਿਹਾ, ਨਹੀਂ ਸਗੋਂ ਵਧਾਉਣਾ ਹੈ ਪਲ ਪਲ। ਫਿਰ ਮਹਾਰਾਜ ਹਰ ਔਖੇ ਸਮੇਂ ਦੇ ਵਿੱਚ ਵੀ ਰੱਖ ਲੈਂਦਾ। ਮਹਾਰਾਜ ਨੇ ਭਰੋਸਾ ਦਵਾਇਆ ਨਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ, ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਰਤ ਪਾਲੇ। ਪਰ ਸਾਡਾ ਨੇਮ ਵੀ ਤਾਂ ਵਧਣਾ ਚਾਹੀਦਾ ਨਾ, ਇਹ ਨਾ ਹੋਵੇ ਜਿਹੜਾ ਸੀ ਉਹ ਵੀ ਘਟ ਗਿਆ, ਉਹ ਵੀ ਜਾਂਦਾ ਰਿਹਾ। ਹੁਣ ਜਿਵੇਂ ਜਿਵੇਂ ਭਾਈ ਸਾਹਿਬ ਜੀ ਦੇ ਤਨ ਨੂੰ ਜ਼ਖਮ ਲੱਗਾ, ਖਾਏ ਘਾਵ ਤਨ ਰੁਪਿਓ ਮਹਾਂ, ਜਦੋਂ ਘਾਵ ਜ਼ਖਮ ਹੋ ਗਿਆ, ਲਹੂ ਦੀ ਧਾਰਾਂ ਨਿਕਲੀਆਂ ਅਤੇ ਸਾਰੇ ਬਸਤਰ ਜਿਹੜੇ ਪਹਿਨੇ ਸੀ ਉਹ ਲਹੂ ਲੁਹਾਨ ਹੋ ਗਏ। ਪਰ ਕੀ ਹੋਇਆ? ਪਲ ਪਲ ਵੱਡਿਓ ਕਰੋਧਾ, ਕਹਿੰਦੇ ਅੰਦਰ ਜਿਹੜਾ ਰਸ ਸੀ ਵੀਰ ਰਸ ਉਹ ਹੋਰ ਵੱਧਦਾ ਗਿਆ, ਹੋਰ ਵੱਧਦਾ ਗਿਆ। ਭਾਈ ਸਾਹਿਬ ਸਿੰਘ

ਘੇਰਿਆ ਸੀ। ਜ਼ਖਮੀ ਹਾਲਤ ਵਿੱਚ ਵੀ ਕਿਰਪਾਨ ਪ੍ਰਹਾਰੈ, ਆਪਣੀ ਤਲਵਾਰ ਉਹ ਢਿੱਲੀ ਨਹੀਂ ਪੈਣ ਦਿੰਦੇ, ਪੂਰਾ ਜ਼ੋਰ ਨਾਲ ਪ੍ਰਹਾਰ ਕਰਦੇ ਆ। ਫਿਰ ਕਟੇ ਅੰਗ ਵੀ ਮਾਰੇ, ਜਿਹੜੇ ਆਏ ਸੀ ਉਹਨਾਂ ਦੇ ਅੰਗ ਵੀ ਕੱਟੇ ਆ।

ਤੇ ਜਦੋਂ ਗਿਰੇ ਨੇ ਫਿਰ ਵੈਰੀਆਂ ਨੇ ਕਸਰ ਤੇ ਨਹੀਂ ਛੱਡੀ ਹੋਏਗੀ, ਉਹਨਾਂ ਨੇ ਪੂਰੇ ਵਾਰ ਸਰੀਰ ਤੇ ਕੀਤੇ ਆ, ਤੇ ਜਦੋਂ ਆਖਰੀ ਸਵਾਸ ਭਾਈ ਸਾਹਿਬ ਜੀ ਦਾ ਨਿਕਲਿਆ ਹੈ ਤੇ ਉਸੇ ਵੇਲੇ ਪ੍ਰਭਪੁਰੀ ਨੂੰ ਪਿਆਨਾ ਕੀਤੇ। ਪਰ ਦਲੇਰੀ ਦੇਖੋ, ਬਹਾਦਰੀ ਦੇਖੋ, ਸੂਰਵੀਰਤਾ ਅੰਦਰ ਦੇਖੋ, ਕੈਸੇ ਕਮਾਲ ਦੀ ਸੀ ਇਹਨਾਂ ਦੇ ਕਿ ਜਿੰਨਾ ਚਿਰ ਜ਼ਮੀਨ 'ਤੇ ਨਹੀਂ ਗਿਰੇ, ਡੱਟ ਕੇ ਜ਼ਖਮੀ ਹਾਲਤ ਵਿੱਚ ਵੀ ਜੂਝਦੇ ਰਹੇ, ਫਿਰ ਜਦੋਂ ਗਿਰੇ ਆ ਤਾਂ ਉਹਨਾਂ ਵੈਰੀਆਂ ਨੇ ਆ ਕੇ ਹੋਰ ਇਹਨਾਂ ਨੂੰ ਕਹਿੰਦੇ ਵਾਰ ਕਰਕੇ ਜ਼ਖਮੀ ਕੀਤਾ, ਇੰਨਾ ਲਹੂ ਵਹਿ ਗਿਆ ਕਿ ਇਹਨਾਂ ਵਿੱਚੋਂ ਆਖਰੀ ਦਮ, ਆਖਰੀ ਪ੍ਰਾਣ ਜਿਹੜਾ ਸੀ ਉਹ ਨਿਕਲ ਗਿਆ।

ਮਹਾਰਾਜ ਜੀ ਭਾਈ ਸਾਹਿਬ ਸਿੰਘ ਜਿਹੜੇ ਆ ਉਹ ਬੜੇ ਜ਼ਖਮੀ ਹੋ ਕੇ ਅਖੀਰਲੇ ਦਮ ਤੱਕ ਜੂਝਦਿਆਂ ਹੋਇਆਂ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ, ਇਹ ਸੱਚ ਕਰਕੇ ਦਿਖਾ ਦਿੱਤਾ ਉਹਨਾਂ ਨੇ। ਅਤੇ ਉੱਥੇ ਸ਼ਹੀਦੀ ਦਾ ਜਾਮ ਜਿਹੜਾ ਉਹ ਪੀਤਾ ਬਹੁਤ ਕਰਵਾਰ ਪ੍ਰਹਾਰੀ ਵੈਰੀਆਂ ਨੇ, ਪਤਾ ਨਹੀਂ ਕਿੰਨੇ ਕੁ ਵਾਰ ਉਹਨਾਂ ਦੇ ਜ਼ਮੀਨ 'ਤੇ ਗਿਰਨ ਤੋਂ ਬਾਅਦ ਕੀਤੇ ਨੇ, ਅਤੇ ਉਹ ਸ਼ਹੀਦੀ ਦਾ ਜਾਮ ਪੀ ਗਏ। ਹੁਣ ਗੁਰੂ ਮਹਾਰਾਜ ਜੀ ਨੇ ਇਹ ਸੁਣਿਆ ਹੈ, ਅੱਗੋਂ ਇਸ ਮੈਦਾਨ ਦੇ ਵਿੱਚ ਇਹ ਜਿਹੜੀ ਜੰਗ ਜਾਰੀ ਹੈ ਕੀ ਮਾਹੌਲ ਇਹਦੇ ਵਿੱਚ ਬਣੇਗਾ ਉਹ ਅਗਲੇਰੇ ਸਮੇਂ ਵਿੱਚ ਆਪਾਂ ਜਾਣਨ ਦਾ ਯਤਨ ਕਰਾਂਗੇ। ਇਕੱਲੀ ਜੰਗ ਨਹੀਂ ਹੈ, ਇਹਦੇ ਵਿੱਚੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਣੀਆਂ ਨੇ, ਬਹੁਤ ਕੁਝ ਸਿੱਖਣ ਨੂੰ ਵੀ ਸਾਨੂੰ ਮਿਲ। ਇਹ ਨਾ ਸੋਚਿਓ ਵੀ ਇਕੱਲੀ ਜੰਗ ਚੱਲ ਰਹੀ ਹੈ, ਉਹਦੇ ਵਿੱਚੋਂ ਸਿੱਖਣ ਨੂੰ ਕਿੰਨਾ ਕੁਛ ਮਿਲ ਰਿਹਾ। ਅੱਜ ਸਿੱਖਣ ਨੂੰ ਮਿਲਿਆ, ਆਪਣੇ ਆਪ ਨੂੰ ਵੀ ਮਹਿਸੂਸ ਕਰਦਿਆਂ ਵੀ ਇਹ ਸਿੱਖਣ ਨੂੰ ਮਿਲਿਆ ਕਿ ਜਿਵੇਂ ਜਿਵੇਂ ਦੁੱਖ ਵੱਧਦਾ ਜਾਏ, ਮੁਸ਼ਕਲ ਵੱਧਦੀ ਜਾਏ, ਤਿਵੇਂ ਤਿਵੇਂ ਨੇਮ ਆਪਣਾ ਵਧਾ ਲਓ। ਜਿਵੇਂ ਜਿਵੇਂ ਨੇਮ ਵਧਾਓਗੇ ਉਹ ਤੁਹਾਨੂੰ ਨਾਲ ਖਲੋਤਾ ਕਦੇ ਡੋਲਣ ਨਹੀਂ ਦੇਵੇਗਾ। ਔਖੀ ਘੜੀ ਨਾ ਦੇਖਣ ਦੀ, ਉਹ ਨਹੀਂ ਦੇਖਣ ਦੇਵੇਗਾ ਔਖਾ ਸਮਾਂ, ਪਰ ਨੇਮ ਵਧਣਾ ਚਾਹੀਦਾ ਹੈ। ਇਹ ਨਾ ਵੀ ਜਿਹੜਾ ਹੈ ਸੀ ਉਹ ਵੀ ਛੱਡ ਕੇ ਬੈਠ ਗਏ। ਅਰਦਾਸ ਕਰੋ ਮਹਾਰਾਜ ਜਿੱਦਾਂ ਦਾ ਮਰਜ਼ੀ ਔਖਾ ਸੌਖਾ ਸਮਾਂ ਆ ਜਾਏ, ਪਰ ਸਾਡੇ ਸਵਾਸ ਸਵਾਸ ਵਿੱਚ ਇਹ ਪਰਮੇਸ਼ਵਰ ਦਾ ਨਾਮ ਇਹ ਹਰ ਵੇਲੇ ਚੱਲਦਾ ਰਹੇ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਪਰ ਇਹ ਬਖਸ਼ਿਸ਼ਾਂ ਭਰਨੀਆਂ ਕਿਨੇ ਆ ਗੁਰੂ ਨੇ, ਅਸੀਂ ਗੁਰੂ ਤੋਂ ਵਾਰੇ ਬਲਹਾਰੇ ਜਾਈਏ ਅਤੇ ਮਾਣ ਮਹਿਸੂਸ ਕਰੀਏ ਵੀ ਸਾਨੂੰ ਐਸੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜਨਾ ਨਸੀਬ ਹੋਇਆ ਹੈ।

ਗੁਰੂ ਮਹਾਰਾਜ ਜੀ ਕਿਰਪਾ ਤਰਸ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਲੇਖੇ 'ਚ ਲੱਗਣ, ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ ਜੀ। ਵਾਹਿਗੁਰੂ ਜੀ ਕਾ ਖਾਲਸਾ,

0: ਦੁਫਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਦੀਨ ਦਰਦ ਦੁੱਖ ਭੰਜਨਾ ਕੱਟ ਕੱਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਹ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਇਲਾ, ਸਿਵਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਇਲਾ। ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਾਓ, ਨੇਤਰੇ ਜਿਹੜੇ ਸੰਭਾਲਿਆਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤੇ ਦਾਤੇ ਕੁਮਣ ਸ਼ਮਾਰ, ਸੰਬਸਾ ਲਿਖਿਆ ਮਿਲ ਕਰ ਪਾਵੂ ਤੇਲ, ਦਿਓ ਸੱਜਣ ਸੀਸੜੀਆਂ ਜੇ ਹੋਵੈ ਸਹਿ ਸੁਮੇਲ। ਕਰ ਕਰ ਪਹੁੰਚਾ ਸਦੜੇ ਨਿਤਾ ਬਵਨ, ਸਦਨਾ ਰਸਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਸ਼ੇਖਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਬੇ ਸੋ ਨੇਕ, ਬਾਬਾ ਜੇਕਰ ਕਰਤੇ ਕੀਰਤੋਏ, ਸੋ ਘਰ ਰੱਖ ਵਡਾਈ ਤੋਏ ਰਾਓ। ਵਿਸ ਵਿੱਚ ਸਿਆਂਕੜੀਆਂ ਪੈਰਾਂ ਦਿੱਤੀਆਂ।

ਤੋਪ ਮੰਦਾਲੋ ਪਵਣ ਚਵਰੋ ਘਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਾ ਏਕ ਟੋਹੇ ਸਹਿਸ ਪਦ ਵੈ ਮਲ ਨੇਕ ਪਦ ਗੰਧ ਵੇ ਸਹਿਸ ਤਵ ਗਾਂਧੀ ਵਿਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕੁਲਮ ਗ੍ਰੰਥ ਰੋਪਿਤ ਮਨੋਵੰਦੈ ਨ ਮੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਇ ਜਾਤੇ ਤੇਰੇ ਨਾਏ ਵਾਸਾ ਰਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋ ਨਗਰ ਵਾਪਰੇ ਅਮਿਲ ਸਾਧੂ ਖੰਡ ਲਖੰਡਾਏ ਪੂਰਬ ਲਿਖ ਲਿਖੇ ਗੁਰ ਪਾਏ ਅਮਨ ਨਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨ ਵੱਡਾਏ ਕੱਢਣ ਡੋਤ ਪਨ ਵੱਡਾਏ ਰਾਉ ਸਾਕਤ ਸਾਧਨਾ ਜਾਣੇ ਆਦਨੀ ਅੰਤਰ ਹੋਮੈ ਕੰਡਾਏ ਜਿਉ ਜਿਉ ਚਲੈ ਚਵੈਤ ਕਪਾਵੈ ਜਮਕਾਲ ਸੈ ਸੇ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਡ ਫੁੰਡਾਏ ਅਵਿਨਾਸੀ ਪ੍ਰਗਪਾਇਆ ਪਰਮੇਸ਼ਰ ਵੋ ਸੋਭ ਖੰਡ ਬ੍ਰਹਿ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਾਖ ਵਡ ਵੱਡਾਏ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ।

ਕਾਟ ਚਲਵਾਰ ਲਾ ਆਗੇ ਬਸੰ ਸਹੇਲਾ ਆਓ ਦੁਕਟੈ ਦਿਨ ਸਰੈਣਾ ਰੇ ਮਨ ਗੁਰ ਮਿਲਕਾ ਜਿਸ ਵਾਰੇ ਰਹਾਓ ਏ ਸੰਸਾਰ ਵੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਏ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਿਆਜੋ ਅਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਬਾਬੋ ਸੁਖ ਸਹਿ

0: ਤੇ ਕੀ ਕਰਤਨ ਲਾਗੀ ਵਾਰ ਮਹੱਲਾ ਦੂਜਾ। ਜੇ ਸੌ ਚੰਦਾ ਉਗਵੈ ਸੁਰ ਚੜੇ ਹਜ਼ਾਰ, ਏਤੇ ਚਰਨ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ, ਛੁੱਟੇ ਤਲਵਾੜ ਜੋ ਸੁਨਜੇਂਦਰ ਖੇਤ, ਖੇਤੇ ਅੰਦਰ ਛੁੱਟਿਆਂ ਕੌਣ ਨਾਨਕ ਸੋਨਾ, ਫੁਲੀਏ ਫੁਲੀਏ ਬੱਪੜੇ ਭੀਤਨ ਵਿੱਚ ਸੁਹਾ ਪੌੜੀ।

0: लोक महला पहला सच त्रिखंड सच ब्रह्मांड सच त्रैलो सच अकार सच तेरे करण सर्व विचार सचा त्रव सचा दीवार सच्चा तेरा हुक्म सच्चा फरमान सच्चा तेरा कर्म सच्चा निशान सच्चा तुदा कै लख करोड़ सच्चे सवदान सच्चे सब जोर सच्ची तेरी सिफत सच्ची साला सच्चे तेरी कुदरत सच्चे पातशाह नानक सच दहन सच जो मर्ज मैं सुकच ने कच महला पहला
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨੇਚਲ ਥਾਂ ਵੱਡੀ ਵਡਿਆਈ ਜਾਣੇ ਵਾਲਾ ਵੱਡੀ ਵਡਿਆਈ ਬੁੱਝੈ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾ ਵੱਡੀ ਵਡਿਆਈ ਜਾਂ ਆਪ ਆਪ ਨਾਨਕਾ ਹਾਰ ਨਾ ਕਥਨੀ ਜਾਏ ਕੀਤਾ ਕਰਨਾ ਸਿਰਬਰ ਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ

0: ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾ ਧਰਤੀ ਵਿਸਮਾਦ ਕਾਣ ਵਿਸਮਾਦ ਸਾਧ ਲਗੈ ਪ੍ਰਾਣ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹ ਵਿਸਮਾਦ ਦੁਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੁਰ ਵਿਸਮਾਦ ਕੈ ਹਾਦ ਰਹ ਵੇਖ ਵਿੜਾ ਨਰਿਆ ਵਿਸਮਾਦ ਨਾਨਕ ਬਚਨ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇ ਬਾਗ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤ ਤਾਕ ਪੌੜੀ ਅਪ

0: ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੈ ਜਾਵੈ ਸਗਲਿਆ ਪਹੁ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਤ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕਣ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨਚਹਿ ਮੰਗਤੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕਢੈ ਬਾਜ਼ਾਰ ਗਾਵੈ ਰਾਜੇ ਰਾਣੀਆਂ ਬੁੱਲ ਹੈ ਆਲ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿੱਤ ਤਨ ਪਾਈਐ ਨਾਨਕਾ ਸੇ ਤਨ ਹੋਵੇ ਸ਼ਾਲ ਗਿਆਨ ਅੰਗਲੀ ਟੁੰਡਿਐ ਕਥਨਾ ਕਰੜਾ ਸਾਰ ਕਰਮ ਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਮੈਨ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ
1: ਅਗਮ ਅਨੰਤ ਅਨਾਦ ਆਦ ਜਿਸ ਕੋਏ ਨ ਜਾਣੈ ਸ਼ਿਵ ਬਿਰੰਚ ਤਰ ਧਿਆਨ ਨਿਤੈ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ

ਅਬਰਾ ਸਰ ਪਰਿਆ ਅਕਥ ਕਥਾ ਅਮਰਾਪੁਰੀ।

ਸੱਚ ਸਭਾ ਦੀਵਾਨ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆਪ

ਸਤ ਤੇਜ ਪੁੰਜ ਤਹਿ ਲੋਗ ਪਰ ਗਾਸੇ ਦੇਖਤ ਦਰਸ ਪਟਕ ਪ੍ਰਭ ਭਜਤ ਦੁਖ ਪਰ ਹਰ ਸੁਖ ਸਹਿਜ ਬਿਨਾਸੇ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਤ ਆਲਸ ਮੂਹ ਜੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਚਵਰ ਔਰ ਤਖਤਾਂ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰਿਠ ਕੇ ਪ੍ਰਸੰਨ ਹੋ ਕਰਕੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੀ ਸਰਤਾਜ, ਪ੍ਰੇਮ ਦੀ ਮੂਰਤ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 682 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ।

सास सास प्रत पाले वाहिगुरु जी का खालसा वाहिगुरु जी।

0: ਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝਾਟਾ ਪਾਏ ਵੇਖੇ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਣ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾਂ ਕਾ ਕਿਆ ਸਗਲ ਜਹਾਨ ਸੇਵਕ ਸੇਵਕ ਕਰਮ ਚੜਾਓ ਪਿੰਨੀ ਰਹਿਣ ਜਨਾਮਣ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਖੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦਿਆ ਨੈਣਾ ਸਾਹਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡਣ ਜਾਹੀ ਸਿੱਧਣਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨੱਚਣ ਕੁੱਦਣ ਮਨ ਕਾ ਚਾਓ ਨੱਚਣ

ਸਲਮਾਨਾ ਸਿਫਤ ਸਰੀਤ ਪੜ ਪੜ ਖੜੇ ਵਿਚਾਰ ਬੰਦੇ ਸਹਿਜ ਪਵੇ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਿਣ ਦਰਸ਼ਨ ਰੂਪ ਅਪਾਰ ਤੀਰਥ ਨਾ ਵੈ ਅਰਜਾ ਪੂਜਾ ਗੁਰਵਾਸ ਵੈ ਕਰ ਜੋਗ ਸੰਤਿਆ ਵੰਜੇ ਤਿਲਖ ਨਾਮ ਕਰਤਾਰ ਸੁਖ ਮੂਰਤ ਨਾ ਨਿਰੰਜਨ ਕਾਇਆ ਕਾਇਆ ਕਾਜ ਸੁਤਿਆ ਮਨ ਸੰਤੋਖ ਪੂਜਾ ਦੇਣੇ ਕੈ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਤ ਕੁੜਿਆਰਾ ਖਾਰਾ ਬਵੇ ਕਰ

0: ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪਏ ਘੁਮਿਆਰ ਘਾੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੇ ਝੜ ਝੜ ਪਵੰਗਿਆ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੇ ਬਿਨ ਸਤਿਗੁਰ।

videoksi noin.

ਸੱਚ ਵਸਾਇਆ ਸੱਚ ਨਾ ਜਾਣੀ ਬਣ।

0: ਪਹਿਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾ ਘੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਪੇ ਕੀ ਯਾਦ ਏ ਦੁੱਖ ਦੀਆ ਸਹੁ ਵਿੱਚ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤ ਨ ਪਰੈਨ ਸਕੈਰੇ ਮੋਣ ਵਗੂਤਾ ਕਿਉਂ ਜਾਗੈ ਗੁਰ ਬਿਨ ਸੁਤਾ ਪੱਗ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸ਼੍ਰੀ ਸ਼ਾਹੀ ਪਾਏ ਮੂਰਖ ਅੰਦਾ ਪਤ ਗਵਾਈ ਵਿਣ ਨਾਵੇਂ ਕਿਸ ਥਾਏ ਨਾ ਪਾਈ ਰਹਿ ਬਾਣੀ ਮਣੀ ਮਸਾਣੀਆਂ ਦਾ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ

0: ਤੋਹੇ ਖਾਰ ਕੂੜ ਕੂੜੇ ਨਾਲ ਗਵਸਰੈ ਕਰਤਾਰ, ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੱਲਣ ਹਾਰ, ਕੁੜ ਮਿੱਠਾ ਕੁੜ ਮੱਖ ਕੋਡ ਵੇਪੁਰ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੁੜ ਕੁੜ ਮਹੱਲਾ ਪਹਿਲ।
1: ਸੱਚ ਤਾਂ ਪਰ ਜਾਣੀਐ ਜਰ ਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹਸਾ ਤੋਏ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸਚੀਲੇ, ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੜ ਲੈ ਹੋਏ ਪੜੇ।